0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ

0: ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਦੀ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ

0: ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-3522
2: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਯਾ ਅਲੀ ਮੁਰਾ ਮੈਂ ਆਪਕਾ ਹੋਸਟ ਜਲਾਲ ਕੀ ਖਿਦਮਤ ਹਾਜ਼ਰ ਆਪ ਸੁਣ ਰਹੇ ਕਾਫੀ ਜਲਾਲ ਔਨ ਰੇਡੀਓ ਸੁਸੰਗਮ 94.7 ਅੱਜ ਜੋ ਹੈ ਬੁੱਧ ਕਾ ਦਿਨ ਹੈ ਵੈਨਸਡੇ ਕਾ ਦਿਨ ਹੈ ਤੋ ਆਜ ਜੋ ਹਸਬੈਂਡ ਮਾਮੂਲ ਕਾਫੀ ਜਲਾਲ ਸਪੋਟ ਲਾਈਟ ਉਹ ਆਪਕੀ ਜੋ ਹੈ ਆਪਕੀ ਖਿਦਮਤ ਮੈਂ ਹਾਜ਼ਰ ਆਜ ਵੀ ਮੈਂ ਤੋ ਮੇਰੇ ਪਾਸ ਬਹੁਤ ਹੀ ਅੱਛੇ ਸੁਪਰ ਡੁਪਰ ਪਿਆਰੇ ਸੇ ਯਹਾਂ ਪਰ ਗੈਸਟ ਮੌਜੂਦ ਹੈ ਇਨਕਾ ਇੱਕ ਬਹੁਤ ਹੀ ਅੱਛਾ ਇੱਕ ਇਵੈਂਟ ਹੋਣੇ ਜਾ ਰਿਹਾ ਹੈ ਸਪਟੈਂਬਰ ਕੀ 26 ਤਾਰੀਖ ਕੋ तो उनकी पूरी आपको डिटेल देंगी और जो है इट्स फॉर द होल कम्युनिटी फॉर द होल फैमिली होप श्योर तो इंशाल्लाह आप सब आएंगे एंड यू कैन एंजॉय दिस अपकमिंग इवेंट फ्रॉम जो है मंत्रा एम आई राइट तो जो है मेरे साथ में मेरे ऑन माय राइट प्रेसिडेंट ऑफ मंत्रा ओके सुनीता जी यहाँ पर मौजूद है हेलो सुनीता जी कैसे हैं आप
3: Very good. Thank you, Jalal ji. It's always great to be on your show.
2: Thank you so much for coming in. Phir unke barabar mein Calgary favorite Beena Asher maujood hai. Beena ji, kaisi hain?
4: Dekh nahi rahi, but haan, main theek hoon.
2: Thank you so much for coming in.
4: Thank you for having us again.
2: You're welcome. Phir unke barabar mein hamari bahut achi friend Renu ji yahan par maujood hai. Hello, Renu ji, kaisi hain aap?
5: Thank you, Jalal ji. I'm very well. Thank you. How are you doing?
2: Good. So far, so good. Thanks for coming in. And we are live on a Facebook as well. Plus, we are live on a 94.7 FM, which is Radio Susangam. So, Mantra. So, let's start with the president. So, thoda introduction ho jaye, jo Sunita ji, for Mantra. What is Mantra?
3: Oh, Mantra Arts is a non-profit organization where we promote classical, semi-classical, folk music, mm-hmm. dance, and languages
2: okay.
3: as well. So we promote local talent, and also we are trying to collaborate with different organizations where we can bring in multiculturalism. And we have done a few musical shows in the past where we brought in Calgary Opera and also Chinese orchestra, Keltway mm-hmm. Band. And all these very different groups. We're trying to cross over that bridge, not just confining ourselves and work in silos to just our communities. But this time it's going to be Indian music.
2: Indian music, okay.
3: Yes. Again, we are bringing variety. It's not just one language. So we're bringing so many different languages. It's going to be, again, a blend of classical, semi-classical, folk, and regional languages as well.
2: Oh, nice, nice. So, you know, you said, you know, it's a charity organization, mm-hmm. non-profit. So I'm sure you have a lot of volunteers. How many volunteers
3: are
2: you have?
3: Yes, we are very lucky. We have quite a few volunteers who are supporting us along with our audience. We have repeat audience, and all our board members work like volunteers as well. Like, we have a board of 12 members, so we are all volunteers to begin with, and mm-hmm. on top of that, we have volunteers who are helping us with backstage, technical staff, and ticket, front desk, ushers. Everything is handled by our volunteers and our board members.
2: Nice. Meena ji, jab ye event hota hai, to aapka kya role hoga isme?
4: Mera role hai marketing of the event.
2: Oh, you are the best in it, yeah.
4: And I also find if I can. Sponsors.
2: Yes.
4: And then I also help with the seats. If mm-hmm. VIP sitting mm-hmm. is there, then I write names, arrangements, and if they need help with the snacks, I do that.
2: So you have the logistics basically. Yes, or plus, everything.

0: 6176176176.
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛ ਨਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ

0: ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
3: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
4: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ
5: ਜੀ ਵੈਲਕਮ ਬੈਕ ਟੂ ਕਾਫੀ ਵਿਦ ਜਲਾਲ ਔਨ ਰੇਡੀਓ ਸੁਸੰਗਮ 94.7 ਐਫਐਮ ਮੈਚ ਕਾ ਜੋ ਸੈਗਮੈਂਟ ਹੈ ਕਾਫੀ ਵਿਦ ਜਲਾਲ ਸਪੋਟ ਲਾਈਟ ਜੋ ਅਭੀ ਮੈਂ ਜੋ ਹੈ ਮੇਰੇ ਪਾਸ ਸਪੋਟ ਲਾਈਟ ਅਭੀ ਰਾਈਟ ਨਾਓ ਮੇਰੇ ਪਾਸ ਦੋ ਸਟੂਡੈਂਟਸ ਹੈ ਫਰੋਮ ਦਾ ਯੂ ਐਫ ਸੀ ਵੈਰੀ ਇਨਕਾ ਇੱਕ ਜੋ ਹੈ ਪ੍ਰੋਜੈਕਟ ਆ ਰਹਾ ਹੈ ਫੋਰ ਦਾ ਸਟੂਡੈਂਟਸ ਸੋ ਦੇ ਆਰ ਹੀਅਰ ਰਾਈਟ ਨਾਓ ਐਂਡ ਔਨ ਮਾਈ ਰਾਈਟ ਹਰ ਨੇਮ ਇਜ਼ ਸਾਦਿਆ ਹਲੋ ਸਾਦਿਆ ਅਸਲਾਮ ਅਲੈਕੁਮ ਹਾਊ ਆਰ ਯੂ
6: ਵੈਲਕਮ ਸਲਾਮ ਗੁੱਡ ਹਾਊ ਆਰ ਯੂ ਡੂਇੰਗ
5: ਗੁੱਡ ਗੁੱਡ ਐਵਰੀਵਨ ਸਪੀਕ ਲਾਊਡਲੀ ਓਕੇ ਔਨ ਦਾ ਰਾਈਟ ਆਫ ਸਾਦਿਆ ਦੇਰ ਇਜ਼ ਅਨਦਰ ਸਟੂਡੈਂਟ ਅਮ੍ਰਿਤ ਗਿੱਲ Amit, you're welcome to the show. Thank you so much for coming in.
6: Hi, everyone.
5: So, you know, before we start, like, you know, before we talk about the project, let's give us your intro. Who's Sadia and who's Amrit? Okay, well, okay, Sadia, you first.
6: For sure. Hi, everyone. I'm Sadia. I'm a researcher at the University of Calgary. So I have my master's degree from the University of Calgary as well. And since then, I've been working in research. I work with a team that we really work with patients as partners in health research, and we try to involve them in any of the projects that we do, as well as involved in health systems work as well.
5: Wow, amazing. And what about you, Amrit?
7: Hi, everyone. My name is Amrit. I am doing my Bachelor of Science in Kinesiology at the U of A.
5: Wow.
7: I'm my third year, and this summer I joined the project as a summer student to help with the project.
5: All right, so we are live on Facebook. So if you want to watch on, like on Facebook, you can go to my Facebook, jiska ID hai Jalal Smile Ladak, and then you can watch your today show as well. And plus, if you're listening, so thank you so much for listening on a radio system, 94.7 FM. So Sadia, you are in masters. You are doing your
6: bachelor.
5: Mashallah, I think this is great to see. Like, you know. Where we came from, our back home, it wasn't easy for women to go for education, go for work outside. I think this is great. I mean, kudos to your parents, you know, like they are letting you go. Bachelor is not easy. It's not a piece of cake. It takes years of hard work. And of course, bachelor as well takes, you know. So kudos to your parents and your family for doing this. Let's start with your project, Sadia. What is the project?
6: Our project is that we want to understand how Albertans feel about online health records. So some people might not know, but you can actually go online to My Health Alberta and access like your own online health records. You could see what appointments you have. You could see lab results. You could see any information about your healthcare on there.
5: Mm-hmm.
6: And we want to understand how people feel about it. Like, how do people access it? Are there any barriers? Are there any things that they would want to improve, or is everything looking good? So we want to hear about that so that we can then report it back to our medical community and also to the Alberta government as well, so they can understand how people in Alberta feel about online health records.
5: So right now, if I go online, I can see all my records.
6: I mean, you do have to sign up, so you have to go to...
5: Right, of course, basic stuff, right?
6: Yeah, you have to sign up, make an account, go to My Health Alberta on Google, and then when you sign up, that's when you can have access to certain things on there. Like
5: what is what are my health records? And if something happened, God forbid, if it's cyber attack, then of course, then everything will be gone to the third party. What about you, Amrit? What you about this project?
7: So...
5: Oh, yeah, you can speak.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ। ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਹੈ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ।
3: The following program

0: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
0: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6174496। ਓਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ

0: ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th ਸਟਰੀਟ ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th ਸਟਰੀਟ ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਜੁੜੇ ਹੋਏ 30 ਸਤੰਬਰ ਦਿਨ ਬੁੱਧਵਾਰ ਹੈ ਜੀ ਹਰ ਰੋਜ਼ ਦੀ ਤਰ੍ਹਾਂ ਇੱਕ ਘੰਟੇ ਤੱਕ ਇਹ ਪ੍ਰੋਗਰਾਮ ਚੱਲਦਾ ਰਹੇਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਕਿਹੜੀਆਂ ਖਬਰਾਂ ਜ਼ਿਆਦਾ ਚਰਚਾ ਦੇ ਵਿੱਚ ਨੇ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ ਭਾਰਤ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ ਇਹ ਸਾਨੂੰ ਪੰਨੂ ਸਾਹਿਬ ਥੋੜੀ ਦੇਰ ਦੇ ਵਿੱਚ ਦੱਸਣਗੇ ਰੇਡੀਓ ਸੁਰਸੰਗਮ ਦੇ ਨਾਲ ਜੁੜੇ ਹੋਏ ਸਾਰੇ ਲਿਸਨਰਸ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਰਸੀਡੀਜ਼ ਲਵਰ ਹੋ ਮਰਸੀਡੀਜ਼ ਦੀ ਕਾਰ ਲੈਣ ਬਾਰੇ ਸੋਚ ਰਹੇ ਹੋ ਤੇ ਇਹ ਇੱਕ ਬਹੁਤ ਸਹੀ ਸਮਾਂ ਆ ਬਹੁਤ ਵਧੀਆ ਡੀਲਸ ਨੂੰ ਗ੍ਰੈਬ ਕਰਨ ਦਾ ਕਿਉਂਕਿ ਮਰਸੀਡੀਜ਼ ਬੈਂਸ ਕੰਟਰੀ ਹਿਲਸ ਦੇ ਉੱਤੇ ਇਸ ਵੇਲੇ ਬਹੁਤ ਵੱਡਾ ਡਿਸਕਾਊਂਟ ਲੱਗਾ ਹੋਇਆ ਐਂਡ ਆਫ ਸਮਰ ਸੇਲ ਲੱਗੀ ਹੋਈ ਹੈ ਤਰੀਕਾਂ ਤੁਸੀਂ ਨੋਟ ਕਰ ਲਓ ਬੇਸ਼ੱਕ 23, 24, 25 ਤੇ 26 ਸਤੰਬਰ 23 ਸਤੰਬਰ ਯਾਨੀ ਕਿ ਅੱਜ ਦਾ ਦਿਨ ਵੀ ਇਨਵੋਲਵਡ ਸੀਗਾ ਇਸ ਤੋਂ ਬਾਅਦ 3 ਦਿਨ ਹੋਰ ਨੇ ਜਦੋਂ ਤੁਸੀਂ ਇਸ ਸੇਲ ਦਾ ਜਿਹੜਾ ਆ ਫਾਇਦਾ ਚੁੱਕ ਸਕਦੇ ਹੋ ਮਰਸੀਡੀਜ਼ ਬੈਂਸ ਕੰਟਰੀ ਹਿਲਸ ਵਾਲੀ ਡੀਲਰਸ਼ਿਪ ਤੇ ਤੁਸੀਂ ਜਾਣਾ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੀ ਉੱਥੇ ਜਾ ਕੇ ਤੁਸੀਂ ਆਪਣੀ ਮਨਪਸੰਦ ਦੀਆਂ ਗੱਡੀਆਂ ਜਿਹੜੀਆਂ ਆ ਉਹ ਲੈ ਸਕਦੇ ਆ ਬਹੁਤ ਵੱਡੇ ਡਿਸਕਾਊਂਟ ਅਪ ਟੂ 40,000 ਅਪ ਟੂ 25,000 ਤੇ 2500 ਬੋਨਸ ਜਿਹੜਾ ਟ੍ਰੇਡ ਕ੍ਰੈਡਿਟ ਤੇ ਤੁਸੀਂ ਇਹਨਾਂ ਸਾਰੀਆਂ ਸੇਲਸ ਦਾ ਫਾਇਦਾ ਚੁੱਕ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਗੱਡੀ ਫਾਈਨੈਂਸ ਕਰਨੀ ਆ ਲੀਜ਼ ਕਰਨੀ ਆ ਤੇ ਬਹੁਤ ਸਾਰੀਆਂ ਗੱਡੀਆਂ ਇਦਾਂ ਦੀਆਂ ਨੇ ਜਿਹੜੀਆਂ 0% ਤੇ ਤੁਸੀਂ ਲੀਜ਼ ਕਰ ਸਕਦੇ ਹੋ ਤੇ ਫਾਈਨੈਂਸ ਕਰ ਸਕਦੇ ਹੋ ਸੋ ਜਿਨ੍ਹਾਂ ਦਾ ਮਰਸੀਡੀਜ਼ ਦੀ ਗੱਡੀ ਦੇ ਨਾਲ ਪਿਆਰ ਹੈ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਪਿਆਰ ਹੈ ਤੇ ਕਾਫੀ ਦੇਰ ਤੋਂ ਪਲਾਨ ਕਰ ਰਹੇ ਸੀ ਕਿ ਹੁਣ ਜਦੋਂ ਕਿਤੇ ਗੱਡੀ ਲਈ ਤਾਂ ਲੈਣੀ ਮਰਸੀਡੀਜ਼ ਦੀ ਹੈ ਤੇ ਫਿਰ ਆਹ ਜਿਹੜਾ ਮੌਕਾ ਹੈ ਆਹ ਜਿਹੜਾ ਸਮਾਂ ਹੈ ਇਹ ਤੁਸੀਂ ਮਿਸ ਨਹੀਂ ਕਰਨਾ ਤਰੀਕਾਂ ਤੁਸੀਂ ਇੱਕ ਵਾਰੀ ਫਿਰ ਨੋਟ ਕਰ ਲਓ 23 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ 4 ਦਿਨ ਮਰਸੀਡੀਜ਼ ਬੈਂਸ ਕੰਟਰੀ ਹਿਲਸ ਵਾਲੀ ਡੀਲਰਸ਼ਿਪ ਤੇ ਜ਼ਬਰਦਸਤ ਸੇਲ ਲੱਗੀ ਹੋਈ ਹੈ ਬਹੁਤ ਹੀ ਭਾਰੀ ਡਿਸਕਾਊਂਟ ਮਿਲ ਰਿਹਾ ਤੇ ਤੁਸੀਂ ਆਪਣੀ ਮਨਪਸੰਦ ਦੀਆਂ ਗੱਡੀਆਂ ਲੈ ਲਓ ਇਹ ਮੌਕਾ ਬਾਰ ਬਾਰ ਨਹੀਂ ਆਉਣਾ ਮਰਸੀਡੀਜ਼ ਬੈਂਸ ਕੰਟਰੀ ਹਿਲਸ ਗੌਰਵ ਸ਼ਰਮਾ ਨੂੰ ਕਾਲ ਕਰ ਲਓ 403-903-6757

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਸ਼ੁਕਰੀਆ ਸਬਰੀਨ, ਸਤਿ ਸ੍ਰੀ ਅਕਾਲ ਜੀ।
0: ਜੀ, ਇਲੈਕਸ਼ਨ ਕਮਿਸ਼ਨ ਦੀ ਖਬਰ ਤੋਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ, ਕਿਉਂਕਿ ਇਲੈਕਸ਼ਨਾਂ ਸਿਰ ਤੇ

0: ਇਹ ਇਲੈਕਸ਼ਨ ਕਮਿਸ਼ਨ ਦੀਆਂ ਵੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ। ਭਾਰਤ ਦਾ ਇਲੈਕਸ਼ਨ ਕਮਿਸ਼ਨ ਖਬਰਾਂ ਦੇ ਅਨੁਸਾਰ ਬੜੀ ਬੁਰੀ ਤਰ੍ਹਾਂ ਕਹਿੰਦੇ ਨੇ ਪਾਟ ਗਿਆ। ਸੁਪਰੀਮ ਕੋਰਟ ਦੇ ਜੱਜਾਂ ਦੀ ਵੀ ਰਾਏ ਜਿਹੜੀ ਆ ਉਹ ਇੱਕ ਨਹੀਂ ਹੋ ਸਕੀ। ਇਹ ਖਬਰ ਕੀ ਹੈ ਜੀ ਸਾਰੀ?
1: ਦੇਖੋ ਇਹ ਦੋ ਖਬਰਾਂ ਵੱਖ ਵੱਖ ਨੇ ਪਰ ਦੋਵਾਂ ਦੀ ਜੜ ਇੱਕੋ ਆ
0: ਜੀ।
1: ਪਹਿਲੀ ਗੱਲ ਤਾਂ ਇਹ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹ ਪਹਿਲਾਂ ਇੱਕੋ ਇਲੈਕਸ਼ਨ ਕਮਿਸ਼ਨ ਹੁੰਦਾ ਸੀ ਤੇ ਉਹ ਹੀ ਸਾਰਾ ਕੁਝ ਕਰਦਾ ਸੀ। ਫਿਰ 1999 ਚ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਕੱਲਾ ਇਲੈਕਸ਼ਨ ਕਮਿਸ਼ਨ ਹੈ ਉਹ ਮਾਰਾ ਹੀ ਕਰਦਾ, ਤਿੰਨ ਮਿੰਟ ਕਰ ਦਿਓ ਨਾਲ ਦਿਆਂ ਨਾਲ ਰਾਏ ਕਰਕੇ ਫੈਸਲੇ ਕਰੇ, ਕੱਲਾ ਫੈਸਲੇ ਨਾ ਕਰੇ। ਦੋ ਸਾਲਾਂ ਬਾਅਦ ਫੈਸਲਾ ਹੋਇਆ ਵੀ ਨਹੀਂ ਅੜਕੇ ਪੈਂਦੇ ਇੱਕੋ ਕਰ ਦਿਓ, ਫਿਰ ਇੱਕੋ ਕਰਤਾ। ਉਦੋਂ ਲਾ ਬੈਠੇ ਟੀ ਐਨ ਸੈਸ਼ਨ ਨੂੰ ਇਲੈਕਸ਼ਨ ਕਮਿਸ਼ਨਰ, ਉਹ ਬੜਾ ਸਖ਼ਤ ਸੀ ਤੇ ਨਰਸਿਮਹਾ ਰਾਓ ਸਰਕਾਰ ਦਾ ਵੀ ਕਹਿਣਾ ਸੀ ਮੰਨ। ਫਿਰ ਗੱਲ ਬਹੁਤ ਵੱਧ ਗਈ, ਅਖੀਰ ਇਹਨਾਂ ਨੇ ਇੱਕ ਪੜਾਅ ਤੇ ਫੈਸਲਾ ਕੀਤਾ ਕਿ ਤਿੰਨ ਮੈਂਬਰ ਹੀ ਬਣਾਓ, ਫਿਰ ਉਹਦੇ ਨਾਲ ਦੋ ਕਮਿਸ਼ਨਰ ਹੋਰ ਲਾਏ ਗਏ। ਜਦੋਂ ਦੋ ਹੋਰ ਲਾਏ ਤੇ ਉਹਨੇ ਦਫ਼ਤਰ ਚ ਕਹਿਤਾ ਕਿ ਇਹਨਾਂ ਨੂੰ ਦਫ਼ਤਰ ਨਹੀਂ ਵੜਨ ਦੇਣਾ, ਦਫ਼ਤਰ ਦਾ ਇੰਚਾਰਜ ਮੈਂ, ਸਟਾਫ ਉਹਨਾਂ ਨੂੰ ਵੜਨ ਨਾ ਦੇਵੇ, ਜੇ ਆਉਣ ਤੇ ਵਿਜ਼ਟਰਸ ਗੈਲਰੀ ਚ ਬਹਿ ਕੇ ਮੁੜ ਜਾ ਕਰਨ। ਉਹ ਸੁਪਰੀਮ ਕੋਰਟ ਚਲੇ ਗਏ ਕਿ ਸਾਨੂੰ ਸੈਂਟਰਲ ਗੌਰਮੈਂਟ ਨੇ ਨਾਮੀਨੇਟ ਕੀਤਾ, ਸਹੁੰ ਚੁਕਾਈ ਹੈ, ਬੰਦਾ ਸਾਨੂੰ ਉੱਥੇ ਵੜਨੇ ਨਾਲ ਗੈਲਰੀ ਚ ਬਹਿ ਕੇ ਆਏ ਨੇ। ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਇਹ ਦੋਵੇਂ ਬਰਾਬਰ ਦੇ ਜਿਹੜੇ ਹੈਗੇ ਨੇ ਇਲੈਕਸ਼ਨ ਕਮਿਸ਼ਨਰ, ਇਹਨਾਂ ਨੂੰ ਬਣਦੀ ਥਾਂ ਦੇ ਉੱਥੇ ਕਮਰਾ ਦੇ ਕਾਰ ਦੇ ਸਟਾਫ ਦੇ, ਉਹਨੇ ਮੰਨ ਲਿਆ ਕਮਰਾ ਦੇ ਦਿੱਤਾ, ਕਾਰ ਦੇ ਦਿੱਤੀ, ਸਟਾਫ ਦੇ ਦਿੱਤਾ, ਪਰ ਫਾਈਲਾਂ ਸਾਰੀਆਂ ਆਕਾ ਮਾਈ ਵੀ ਤੂੰ ਫਾਈਲਾਂ ਕਰੋ ਤੋਂ ਨਾ ਕਰਤੀ। ਕੇਸ ਫਿਰ ਸੁਪਰੀਮ ਕੋਰਟ ਗਿਆ, ਸੁਪਰੀਮ ਕੋਰਟ ਨੇ ਆਖਿਆ ਕਿ ਇਹਨਾਂ ਨੂੰ ਕੰਮ ਵੀ ਦੇ, ਕੰਮ ਵੀ ਦੇਣਾ ਪਿਆ, ਪਰ ਅੜਿੱਕੇ ਪੀਂਦੇ ਰਹੇ ਸੀ, ਉਹ ਚਲਾ ਗਿਆ। ਉਸ ਤੋਂ ਬਾਅਦ ਬਹੁਤੇ ਅੜਿੱਕੇ ਕਦੇ ਨੀ ਪਏ। ਹੁਣ ਜਿਹੜੇ ਤਿੰਨ ਚੋਣ ਕਮਿਸ਼ਨਰ ਨੇ ਇਹ ਤਿੰਨੇ ਨਰਿੰਦਰ ਮੋਦੀ ਦੇ ਨਿੱਜੀ ਤੌਰ ਤੇ ਭਗਤ ਨੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਚੋਣ ਕਮਿਸ਼ਨਰ ਰਿਟਾਇਰ ਹੋ ਗਿਆ ਤੇ ਇੱਕ ਜਿਹੜਾ ਸੀ ਅਸਤੀਫਾ ਦੇ ਕੇ ਅੱਧੀ ਰਾਤ ਆਪਣਾ ਸਮਾਨ ਚੁੱਕ ਕੇ ਦਿੱਲੀ ਚੋਂ ਖਿਸਕ ਗਿਆ, ਬਿਹਾਰ ਜਾਂ ਯੂਪੀ ਕਿਤੇ ਉੱਥੋਂ ਦਾ ਸੀ, ਉੱਥੇ ਆਪਣੇ ਘਰ ਚਲਾ ਗਿਆ, ਮੁੜ ਕੇ ਆਇਆ ਇਹਨਾਂ ਨੇ ਕਿ ਮੈਂ ਇਹ ਕੰਮ ਕਰਨਾ। ਇਹਨਾਂ ਨੂੰ ਪਤਾ ਸੀ ਕਿ ਹੁਣ ਚੋਣਾਂ ਆਉਣ ਵਾਲੀਆਂ ਤੇ ਛੇਤੀ ਬੰਦੇ ਅਪੁਆਇੰਟ ਕਰਨੇ ਪੈਣੇ, ਲਟਕਾਈ ਗਏ। ਜਦੋਂ ਚੋਣਾਂ ਸਿਰ ਤੇ ਆਈਆਂ ਰਾਤ ਨੂੰ ਫੈਸਲਾ ਕੀਤਾ, ਦੋ ਚੋਣ ਕਮਿਸ਼ਨਰ ਉਲਟੇ ਲਾਉਣੇ, ਸਵੇਰੇ ਪਹੁੰਚ ਕਰਤੀ। ਅੱਗੋਂ ਭਾਰਤ ਦਾ ਕਾਨੂੰਨ ਇਹ ਕਹਿੰਦਾ ਕਿ ਜੇ ਚੋਣਾਂ ਸ਼ੁਰੂ ਹੋ ਜਾਣ ਤੇ ਫਿਰ ਨਾ ਚੋਣ ਕਮਿਸ਼ਨ ਦੇ ਬਾਰੇ ਕੋਈ ਫੈਸਲਾ ਅਦਾਲਤਾਂ ਵਿਚਾਰ ਕਰ ਸਕਦਾ, ਨਾ ਕੈਂਡੀਡੇਟ ਬਾਰੇ, ਨਾ ਰਿਟਰਨਿੰਗ ਅਫਸਰ ਬਾਰੇ। ਇਹਨਾਂ ਨੇ ਦੋ ਜਣਾਂ ਨੂੰ ਸਹੁੰ ਚੁਕਾ ਕੇ ਤਿੰਨ ਪੂਰੇ ਕਰਤੇ ਤੇ ਜਦ ਤੱਕ ਕਿਸੇ ਨੇ ਜਾ ਕੇ ਸੁਪਰੀਮ ਕੋਰਟ ਚ ਅਰਜੀ ਦੇਣੀ ਸੀ ਕਿ ਗਲਤ ਹੋਇਆ, ਇਹਨਾਂ ਦੋ ਦਿਨਾਂ ਦੇ ਅੰਦਰ ਅੰਦਰ ਅਗਲੀ ਲੋਕ ਸਭਾ ਦਾ ਚੋਣ ਵੀ ਪ੍ਰੋਗਰਾਮ ਐਲਾਨ ਕਰਵਾ ਦਿੱਤਾ। ਉਹ ਐਲਾਨ ਹੁੰਦੇ ਸਾਰ ਹੀ ਸੁਪਰੀਮ ਕੋਰਟ ਨੇ ਕਹਿਤਾ ਹੁਣ ਤਾਂ ਅਸੀਂ ਦਖਲ ਦੇ ਨੀ ਸਕਦੇ, ਚੋਣਾਂ ਦੇ ਐਲਾਨ ਤੋਂ ਬਾਅਦ ਸਾਡਾ ਕੰਮ ਹੀ ਨਹੀਂ ਰਹਿੰਦਾ। ਇਹ ਗੱਲ ਹੋਣ ਤੋਂ ਬਾਅਦ ਫਿਰ ਉਹ ਕੰਮ ਅਟਕਿਆ ਰਿਹਾ। ਦੋ ਤਿੰਨ ਮਹੀਨਿਆਂ ਚ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ, ਉਹਨਾਂ ਦੇ ਹੋਣ ਤੋਂ ਬਾਅਦ ਦੁਬਾਰਾ ਵਿਚਾਰ ਹੋਈ ਤੇ ਉਹਨਾਂ ਨੇ ਆਖਿਆ ਹੁਣ ਤਾਂ ਇਹ ਤਿੰਨ ਚੋਣ ਕਮਿਸ਼ਨ ਚੋਣਾਂ ਕਰਾ ਚੁੱਕੇ, ਹੁਣ ਇਹਨਾਂ ਦੇ ਬਾਰੇ ਵਿਚਾਰ ਕਰਨ ਦਾ ਫਾਇਦਾ ਨੀ, ਆਪਾਂ ਵਿਚਾਰ ਕਰਨੀ ਤੇ ਇਹ ਕਰੀਏ ਕਿ ਚੋਣ ਕਮਿਸ਼ਨ ਅਪੁਆਇੰਟ ਕਿੱਦਾਂ ਕਰਨੇ ਚਾਹੀਦੇ ਆ, ਪ੍ਰੋਸੈਸ ਕੀ ਹੋਵੇ ਤੇ ਦੂਜਾ ਉਹਨਾਂ ਦਾ ਵਿਹਾਰ ਕੀ ਹੋਵੇ। ਉਹ ਵਿਹਾਰ ਦੀ ਗੱਲ ਤੇ ਅਪੁਆਇੰਟਮੈਂਟ ਦੀ ਗੱਲ ਚੱਲਦੀ ਸੀ 2024 ਦੀ। ਦੋ ਜੱਜਾਂ ਦੇ ਕੋਲ ਕੇਸ ਸੀ, ਉਹ ਦੋਵੇਂ ਜੱਜ ਇੱਕ ਰਾਏ ਤੇ ਨਹੀਂ ਆ ਸਕੇ ਉਹਨਾਂ ਦੇ ਬੈਂਚ ਵਿੱਚ, ਔਰ ਇਸ ਗੱਲ ਦੇ ਉੱਤੇ ਵੀ ਚਰਚਾ ਹੋਈ ਕਿ ਆਪਾਂ ਦੋਵੇਂ ਨਹੀਂ ਫੈਸਲਾ ਕਰ ਸਕਦੇ ਤੇ ਉੱਪਰ ਚੀਫ ਜਸਟਿਸ ਨੂੰ ਕਹਿ ਦਈਏ ਕਿ ਘੱਟੋ ਘੱਟ ਤਿੰਨਾਂ ਜਾਂ ਪੰਜਾਂ ਜੱਜਾਂ ਦਾ ਬੈਂਚ ਬਣਾ ਦੇਵੇ। ਇੱਕ ਜੱਜ ਨੇ ਆਖਿਆ ਇੱਦਾਂ ਕਰੀਏ, ਦੂਜੇ ਨੇ ਆਖਿਆ ਮੈਂ ਇਹਦੇ ਨਾਲ ਨਹੀਂ ਸਹਿਮਤ, ਫੈਸਲਾ ਇੱਥੇ ਹੀ ਹੋ, ਉਹ ਮਾਮਲਾ ਅਟਕ ਗਿਆ। ਹੁਣ ਉੱਥੋਂ ਕੇਸ ਕਿਸੇ ਦੂਸਰੇ ਬੈਂਚ ਨੂੰ ਜਾਊਗਾ, ਕਦੋਂ ਡਿਸਾਈਡ ਹੁੰਦਾ ਕੋਈ ਪਤਾ ਨਹੀਂ। ਦੂਸਰਾ ਪਾਸਾ ਇਹਨਾਂ ਤਿੰਨਾਂ ਦਾ ਅਜੇ ਤੱਕ ਸਮਝਿਆ ਜਾਂਦਾ ਸੀ ਕਿ ਐਸ ਆਈ ਆ ਜਿਹੜਾ ਹੈਗਾ ਸਪੈਸ਼ਲ ਇੰਟੈਂਸ ਰਿਵੀਜ਼ਨ ਆਫ ਵੋਟਰਸ, ਇਹਦੇ ਸਮੇਤ ਸਾਰੇ ਪੁੱਠੇ ਕੰਮ ਜਿੰਨੇ ਹੋਣਗੇ ਤਿੰਨੇ ਸਹਿਮਤ ਨੇ। ਕੱਲ ਅਚਾਨਕ ਖਬਰ ਆਈ ਇੱਕ ਅਖਬਾਰ ਨੇ ਅੰਗਰੇਜ਼ੀ ਨੇ ਲਾਤੀ ਵੀ ਇਹ ਤਿੰਨਾਂ ਦੀ ਆਪੋ ਚ ਨਹੀਂ ਬਣਦੀ, ਦੂਸਰੇ ਦੋਵੇਂ ਲਗਾਤਾਰ ਇਲਾਜ ਕਰਦੇ ਆ, ਉਹਨੂੰ ਚਿੱਠੀਆਂ ਲਿਖ ਰਿਹਾ ਕਿ ਜੇ ਤੂੰ ਇਕੱਲੇ ਨੇ ਸਾਰੇ ਪੈਸੇ ਕਰਨੇ ਤੇ ਅਸੀਂ ਇੱਥੇ ਕਰਦੇ ਬੈਠੇ, ਤੇ ਚਿੱਠੀਆਂ ਦਾ ਜਵਾਬ ਵੀ ਨਹੀਂ ਦਿੰਦਾ। ਇੱਕ ਦਿਨ ਤਾਂ ਇਹ ਸੀ ਕਿ ਉਹਨਾਂ ਚੋਂ ਇੱਕ ਚੋਣ ਕਮਿਸ਼ਨ ਨੇ ਇੱਕ ਦਿਨ ਚ ਪੰਜ ਵਾਰੀ ਉਹਨੂੰ ਚਿੱਠੀ ਲਿਖੀ ਕਿ ਮੈਂ ਮੁੜ ਮੁੜ ਕਹਿਣ ਡਿਆ ਤੂੰ ਗੱਲ ਦਾ ਜਵਾਬ ਨਹੀਂ ਦਿੰਦਾ, ਪਹਿਲਾਂ ਤੂੰ ਸਵੇਰੇ ਆ ਗਲਤ ਕਰਤਾ, ਫਿਰ ਤੂੰ ਘੰਟੇ ਬਾਅਦ ਇੱਕ ਹੋਰ ਕੰਮ ਗਲਤ ਕਰਤਾ, ਫਿਰ ਤੂੰ ਇੱਕ ਹੋਰ ਕਰਤਾ, ਸਾਰੇ ਕੰਮ ਤੂੰ ਪਹਿਲਾਂ ਕਰੀ ਜਾਂਦਾ।

0: ਅਸੀਂ ਕਰਦੇ ਬੈਠੇ ਉਹਨੇ ਫਿਰ ਵੀ ਜਵਾਬ ਨਾ ਦਿੱਤਾ। ਇਹਦੇ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ। ਹੁਣ ਸਾਰੀ ਆਪੋਜੀਸ਼ਨ ਪੈ ਗਈ ਹੈ ਕਿ ਮੁੱਖ ਚੋਣ ਕਮਿਸ਼ਨਰ ਕੋਈ ਡਿਕਟੇਟਰ ਹੈ, ਤਾਨਾਸ਼ਾਹ ਬਿਠਾਇਆ ਉੱਥੇ ਕਿ ਕਿਸੇ ਦੀ ਪਰਵਾਹ ਨਹੀਂ ਕਰਦਾ। ਇਹਨਾਂ ਚੋਂ ਕਸ਼ਮੀਰਾਂ ਨੇ ਆਖਿਆ ਕਾਂਗਰਸ ਨੇ ਵਿਚਾਰ ਅਸੀਂ ਇਹਦੇ ਖਿਲਾਫ਼ ਪਾਰਲੀਮੈਂਟ ਦੇ ਵਿੱਚ ਮਹਾਂਦੋਸ਼ ਦਾ ਮਤਾ ਲਿਆਵਾਂਗੇ। ਮਹਾਂਦੋਸ਼ ਦਾ ਮਤਾ ਜਿਹਦੇ ਖਿਲਾਫ਼ ਪਾਸ ਹੋ ਜਾਵੇ ਉਹਨੂੰ ਫਿਰ ਅਹੁਦਾ ਛੱਡ ਕੇ ਜਾਣਾ ਪੈਂਦਾ। ਇਹ ਮਹਾਂਦੋਸ਼ ਦਾ ਮਤਾ ਜਾਂ ਹਾਈ ਕੋਰਟ ਦੇ ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ਼ ਆ ਸਕਦਾ, ਜਾਂ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਆ ਸਕਦਾ, ਜਾਂ ਇਸੇ ਪੱਧਰ ਦਾ ਕੋਈ ਇਨਵਾਇਰਮੈਂਟ ਦੀ ਅਥਾਰਟੀ ਜਾਂ ਕੋਈ ਹੋਰ ਅਥਾਰਟੀਆਂ ਜਿਹੜੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਰਾਬਰ ਹੁੰਦੇ ਆ ਉਹਨਾਂ ਬਾਰੇ ਆ ਸਕਦਾ। ਹਰ ਜਣੇ ਖਣੇ ਵਾਸਤੇ ਉਹ ਜਿਹਾ ਮਹਾਂਦੋਸ਼ ਦਾ ਮਤਾ ਨਹੀਂ ਹੁੰਦਾ। ਉਸ ਮਤੇ ਦੀ ਗੱਲ ਜਦੋਂ ਚੱਲੀ ਤੇ ਕੁਛ ਮੈਂਬਰਾਂ ਪਾਰਲੀਮੈਂਟ ਮੈਂਬਰਾਂ ਨੇ ਆਖਿਆ ਇਹ ਤਾਂ ਅਸੀਂ ਅਪ੍ਰੈਲ ਵਿੱਚ ਨੋਟਿਸ ਦਿੱਤਾ ਕਿ ਇਹਦਾ ਇੰਪੀਚਮੈਂਟ ਹੋਣੀ ਚਾਹੀਦੀ ਹੈ, ਮਹਾਂਦੋਸ਼ ਲੱਗਣਾ ਚਾਹੀਦਾ, ਪਰ ਸਾਡੀ ਜਿਹੜੀ ਚਿੱਠੀ ਆ ਉਹ ਰਾਜ ਸਭਾ ਦੇ ਚੇਅਰਮੈਨ ਕੋਲ ਪਈ ਆ। ਰਾਜ ਸਭਾ ਦਾ ਚੇਅਰਮੈਨ ਸਾਰੇ ਦੇਸ਼ ਦਾ ਉਪ ਰਾਸ਼ਟਰਪਤੀ ਵੀ ਹੁੰਦਾ, ਸਾਡੀ ਚਿੱਠੀ ਦਾ ਜਵਾਬ ਨਹੀਂ ਦੇ ਰਿਹਾ। ਹੁਣ ਕੱਲ ਦੀ ਸਾਰੀ ਅਪੋਜੀਸ਼ਨ ਇਸ ਗੱਲ ਤੇ ਪੈ ਗਈ ਹੈ ਕਿ ਰਾਜ ਸਭਾ ਦਾ ਚੇਅਰਮੈਨ ਚਿੱਠੀ ਦਾ ਜਵਾਬ ਤਾਂ ਨਹੀਂ ਦਿੰਦਾ। ਉਹਨੇ ਰੱਦ ਕਰਨਾ ਕਰਦੇ, ਪਰ ਜਿੰਨੇ ਮੈਂਬਰ ਚਾਹੀਦੇ ਜੇ ਉਹਨੇ ਉਨੀ ਗਿਣਤੀ ਦੇ ਮੁਤਾਬਕ ਮਹਾਂਦੋਸ਼ ਦਾ ਮਤਾ ਚਲਾ ਗਿਆ ਉਹਨੂੰ ਵਿਚਾਰ ਕਰਨੀ ਚਾਹੀਦੀ, ਪੇਸ਼ ਕਰਨਾ ਚਾਹੀਦਾ। ਰੱਦ ਹੋ ਜਾਵੇ ਵੀ ਬਰਾ ਹੋ ਜਾਵੇ ਉਹ ਰੋਕ ਕੇ ਨਹੀਂ ਆਸ ਰੱਖ ਸਕਦਾ। ਇਸ ਮੁੱਦੇ ਤੇ ਚੋਣ ਕਮਿਸ਼ਨ ਦੇ ਸਵਾਲ ਤੇ ਇਸ ਦੇਸ਼ ਦੀ ਸਿਆਸਤ ਵਿੱਚ ਭੁਚਾਲ ਆਇਆ ਪਿਆ
1: ਜੀ। ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਣੇਵੇਂ ਦੇ ਘਰ ਕਹਿੰਦੇ ਨੇ ਕਿ ਈਡੀ ਨੇ ਛਾਪੇਮਾਰੀ ਕੀਤੀ ਹੈ ਤੇ ਖ਼ਬਰਾਂ ਇਹ ਵੀ ਕਹਿੰਦੀਆਂ ਨੇ ਕਿ ਕੱਲਾ ਭਣੇਵਾਂ ਹੀ ਜ਼ਿੰਮੇਵਾਰ ਨਹੀਂ, ਮਾਮੇ ਤੇ ਵੀ ਨਾਲ ਇਲਜ਼ਾਮ ਲੱਗਣ ਡਏ ਨੇ। ਪੂਰੀ ਖ਼ਬਰ ਕੀ ਹੈ ਜੀ?
0: ਮਾਮਾ ਉਹਦਾ ਜਿਹੜਾ ਉਹ ਪਹਿਲਾਂ ਕਿਹੜਾ ਘੱਟ ਬਦਨਾਮੀ ਖੱਟ ਰਿਹਾ, ਲੁਧਿਆਣੇ ਸ਼ਹਿਰ ਦੇ ਵਿੱਚ ਗਲੀ ਗਲੀ ਉਹਦੀਆਂ ਗੱਲਾਂ ਹੁੰਦੀਆਂ ਨੇ। ਉਹ ਲੁਧਿਆਣੇ ਜਾ ਕੇ ਬਾਅਦ ਚ ਮੁੰਡੀਆਂ ਪਿੰਡ ਚ ਬੈਠਾ, ਉਹ ਮਕੇਰੀਆਂ ਲੱਗ ਗਏ ਇੱਕ ਪਿੰਡ ਦਾ ਤੇ ਜਿਹੜੀ ਟਰਾਲੀਆਂ ਦੀ ਵਰਕਸ਼ਾਪ ਦਾ ਰੌਲਾ ਪਿਆ ਸੀ ਦੋ ਤਿੰਨ ਮਹੀਨੇ ਪਹਿਲਾਂ, ਉਹ ਵਰਕਸ਼ਾਪ ਉਹਦੇ ਪਿੰਡ ਚ ਜਿਹੜੇ ਮੁੰਡੇ ਨੇ ਉਹ ਵਰਕਸ਼ਾਪ ਲਾਈ ਹੈ ਉਹ ਇੱਕ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਵਿੱਚ ਟਰੈਕਟਰਾਂ ਦੀ ਬਹੁਤ ਵੱਡੀ ਵਰਕਸ਼ਾਪ ਚ ਆਟੋਮੇਸ਼ਨ ਦਾ ਕੰਮ ਕਰਦਾ ਆਇਆ ਸੀ ਤੇ ਉਹਨੇ ਆ ਕੇ ਇੱਥੇ ਵਰਕਸ਼ਾਪ ਲਾਈ ਤੇ ਉਸ ਵਰਕਸ਼ਾਪ ਚ ਉਹਨੇ ਇਹੋ ਜਿਹੀਆਂ ਟਰਾਲੀਆਂ ਬਣਾਈਆਂ ਜਿਹੜੀਆਂ ਸਾਰੇ ਦੇਸ਼ ਚ ਕਦੇ ਬਣੀਆਂ ਨਹੀਂ ਸੀ ਤੇ ਉਹਦੀਆਂ ਬਣੀਆਂ ਟਰਾਲੀਆਂ ਅੱਜ ਸਾਰੇ ਦੇਸ਼ ਵਿੱਚ ਤਾਮਿਲਨਾਡੂ ਕੇਰਲਾ ਤੱਕ ਜਾਂਦੀਆਂ ਪਈਆਂ। ਇਹਨੇ ਧੱਕੇ ਨਾਲ ਆਖਿਆ ਇਸ ਵਰਕਸ਼ਾਪ ਚ ਮੇਰਾ ਅੱਧ ਰੱਖ ਪੈਸਾ ਵੀ ਮੈਂ ਕੋਈ ਨਹੀਂ ਦੇਣਾ। ਇਹਦੇ ਕਹਿਣ ਤੇ ਉਹਨੇ ਇੱਕ ਟਰਾਲੀ ਇਹਨੂੰ ਦੇਤੀ, ਇਹਨੇ ਉਹ ਟਰਾਲੀ ਅਜਨਾਲੇ ਦੇ ਐਮਐਲਏ ਨੂੰ ਕਰਤੀ। ਅਜਨਾਲੇ ਦਾ ਐਮਐਲਏ ਕਹਿੰਦਾ ਜੀ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਇਹਨੇ ਟਰਾਲੀ ਭੇਜੀ ਸੀ, ਜੇ ਮੈਨੂੰ ਪਤਾ ਹੁੰਦਾ ਵੀ ਟਰਾਲੀ ਗਲਤ ਤਰੀਕੇ ਨਾਲ ਆਈ ਹੈ ਤੇ ਮੈਂ ਨਾ ਲੈਂਦਾ। ਉਹਨੇ ਖੈਰ ਆਪਣਾ ਪਿੱਛਾ ਛਡਾਉਣ ਵਾਸਤੇ ਆਖਿਆ ਟਰਾਲੀ ਦੀ ਜਿੰਨੀ ਕੀਮਤ ਬਣਦੀ ਹੈ 12-14 ਲੱਖ ਰੁਪਏ। ਮੈਂ ਉਹ ਖੜੇ ਪੈਰ ਬੈਂਕ ਚ ਉਸ ਟਰਾਲੀ ਵਰਕਸ਼ਾਪ ਵਾਲਿਆਂ ਦੇ ਅਕਾਊਂਟ ਚ ਜਮਾ ਕਰਾ ਦਿੰਦਾ ਤੇ ਉਹਨੇ ਕਰਾ ਵੀ ਦਿੱਤੀ। ਉਹ ਕਹਿੰਦਾ ਜੀ ਬਾਕੀ ਇਹ ਇੱਕੋ ਪਿੰਡ ਦੇ ਆ, ਉਹ ਮੁੰਡੀਆਂ ਜਾ ਕੇ ਬੈਠਾ ਪਿੱਛੋਂ ਕਿਸੇ ਪਿੰਡ ਦਾ, ਇਹ ਜਾਣ ਤੇ ਸਰਕਾਰ ਜਾਣੇ ਮੇਰਾ ਚ ਕੋਈ ਰੋਲ ਨਹੀਂ। ਫਿਰ ਪਤਾ ਲੱਗਾ ਕਿ ਉਹਨੂੰ ਵਰਕਸ਼ਾਪ ਵਾਲੇ ਮੁੰਡੇ ਨੂੰ ਥਾਣੇ ਚ ਲਿਆ ਕੇ ਇੱਕ DSP ਨੇ ਉੱਥੇ ਬਹੁਤ ਬੇਇੱਜ਼ਤੀ ਕੀਤੀ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ, ਇਹ ਵੀ ਆਖਿਆ ਤੇਰੇ ਤੋਂ ਵਿਆਹ ਕਰਾ ਦੂ, ਤੇਰੇ ਤੋਂ ਵਿਆਹ ਕਰਾ ਦੂ, ਇੰਨਾ ਕੁਛ ਹੋਇਆ। ਉਹ DSP ਦੀ ਵੀ ਟਰਾਂਸਫਰ ਹੋਈ। ਇਹ ਸਾਰੀਆਂ ਗੱਲਾਂ ਨਾਲ ਬਦਨਾਮੀ ਤੋਂ ਪਹਿਲਾਂ ਬਹੁਤ ਹੋ ਚੁੱਕੀ ਸੀ। ਹੁਣ ਜਿਹੜੇ ਉੱਥੇ ਲੁਧਿਆਣੇ ਚ ਰੇਡ ਹੁੰਦੇ ਪਏ ਸੀ ਸੰਜੀਵ ਅਰੋੜੇ ਮੰਤਰੀ ਦੇ ਖਿਲਾਫ਼ ਗਲਾਡਾ ਚ, ਗਲਾਡਾ ਮਤਲਬ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਉਹਨਾਂ ਦੀ ਜਾਂਚ ਚੱਲਦੀ ਆ ਗਈ ਹੈ ਇਹਦੇ ਕੋਲ, ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਕੋਲ। ਇਹਨਾਂ ਨੇ ਉੱਥੇ ਲੁਧਿਆਣੇ ਇੱਕ ਗੈਰ ਕਾਨੂੰਨੀ ਕਲੋਨੀ ਕੱਟੀ ਹੈ, ਉਹ ਚ ਬਹੁਤ ਵੱਡਾ 4-star ਹੋਟਲ ਵੀ ਬਣਾਇਆ, ਹੋਰ ਵੀ ਬਹੁਤ ਕੁਛ ਹੈ। ਉਹ ਮੁੰਡੇ ਕੋਲ ਕੱਖ ਨਹੀਂ ਸੀ ਹੁੰਦਾ, ਅੱਜ ਉਹਦੀ ਪ੍ਰਾਪਰਟੀ ਇੰਨੀ ਆ, ਉਹਦਾ ਮਕਾਨ ਵੀ ਮਹਿਲ ਵਰਗਾ, ਉਹਦੇ ਪਿਛਲੇ ਪਾਸੇ ਇੱਕ ਤਬੇਲਾ ਬਣਾਇਆ ਜਿੱਥੇ ਕਹਿੰਦੇ ਆ ਕਿ ਕਰੋੜ ਕਰੋੜ ਦੇ ਘੋੜੇ, ਇਹੋ ਜਿਹੇ ਘੋੜੇ ਰੱਖੇ ਨੇ ਹਰਦੀਪ ਸਿੰਘ ਮੁੰਡੀਆਂ ਨੇ। ਚੌਂਕ ਦਾ ਕੋਈ ਮੁੱਲ ਨਹੀਂ, ਪੈਸਾ ਪਤਾ ਨਹੀਂ ਕਿੱਥੋਂ ਆਇਆ। ਹੁਣ ਕੱਲ ਅਚਾਨਕ ਸ਼ਾਮ ਨੂੰ ਉੱਥੇ ਰੇਡ ਹੋਣਾ ਸ਼ੁਰੂ ਹੋ ਗਿਆ, ਪੁਲਿਸਾਂ ਨੇ ਜਾ ਕੇ ਘੇਰਾ ਪਾ ਲਿਆ, ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ, ਪਰ ਸਵੇਰੇ ਖਬਰਾਂ ਸਾਰੀਆਂ ਆ ਗਈਆਂ ਨੇ। ਪਤਾ ਲੱਗ ਗਿਆ ਕਿ ਇੱਕ ਮੰਤਰੀ

0: ਪਹਿਲਾਂ ਕਿਸੇ ਖੁਰਾਕ ਸਪਲਾਈ ਦੇ ਅਫਸਰ ਨਾਲ ਜਾਤੀ ਕਰਨ ਉਹਦੇ ਖੁਦਕੁਸ਼ੀ ਕਰਨ ਤੋਂ ਬਾਅਦ ਜੇਲ੍ਹ ਵਿੱਚ ਸੀ ਲਾਲਜੀਤ ਭੁੱਲਰ ਪਟਿਆਲਾ, ਦੂਸਰਾ ਮੰਤਰੀ ਸੰਜੀਵ ਅਰੋੜਾ ਲੁਧਿਆਣੇ ਵਾਲਾ ਕਰਪਸ਼ਨ ਦੇ ਤੇ ਬੇਸਾਬੀ ਪ੍ਰਾਪਰਟੀ ਦੇ ਕੇਸ ਤੇ ਮਨੀ ਲਾਂਡਰਿੰਗ ਦੇ ਕੇਸ ਜੇਲ੍ਹ ਵਿੱਚ। ਇਸ ਵੇਲੇ ਸਾਰਿਆਂ ਦੀਆਂ ਨਜ਼ਰਾਂ ਹਰਦੀਪ ਸਿੰਘ ਮੁੰਡੀਆਂ ਤੇ ਲੱਗੀਆਂ ਕਿ ਇਹਦਾ ਕੀ ਬਣੂ, ਔਰ ਲੱਗਦਾ ਇਹ ਹੈ ਕਿ ਮੁੰਡੀਆਂ ਨੂੰ ਸ਼ਿਕੰਜਾ ਪੈ ਗਿਆ। ਸਾਰੀ ਕਾਰਵਾਈ ਤਾਂ ਹੋ ਰਹੀ ਉਹਦੇ ਭਾਂਜੇ ਦੇ ਖਿਲਾਫ਼, ਪਰ ਕਾਰਵਾਈ ਅਸਲ ਚ ਇਹਦੇ ਖਿਲਾਫ਼ ਚੱਲਦੀ ਜਾਪਦੀ ਆ। ਜੇ ਉਧਰ ਨੂੰ ਚਲੀ ਗਈ ਤੇ ਬਹੁਤ ਕਸੂਤਾ ਫਸ
1: ਜੀ। ਪੰਨੂ ਸਾਹਿਬ, ਆਪਾਂ ਕੱਲ ਗੱਲ ਕੀਤੀ ਸੀ ਕਿ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੇ ਕੋਲ ਅਕਾਲੀ ਦਲ ਵਾਰਸ ਪੰਜਾਬ ਦੇ ਵਾਲੇ ਨੇ, ਪਰ ਅੱਜ ਖਬਰ ਆਈ ਹੈ ਕਿ ਉਹਨਾਂ ਨੇ ਜੁਆਇਨ ਕਰ ਲਈ ਹੈ ਪਾਰਟੀ। ਇਸ ਜੁਆਇਨਿੰਗ ਨੂੰ ਕਿਵੇਂ ਦੇਖਦੇ ਹੋ?
0: ਮੈਂ ਸਮਝਦਾ ਕਿ ਉਸ ਬੰਦੇ ਕੋਲ ਹੁਣ ਕੋਈ ਰਾਹ ਨਹੀਂ ਰਹਿੰਦਾ। ਉਹਨੂੰ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਜਲੀਲ ਕੀਤਾ ਕਿਉਂਕਿ ਉਹਨੇ ਉਹਨਾਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਦੇ ਦੌਰਾਨ ਬਿਲਡਿੰਗ ਇੰਨੇ ਹਾਰਡ ਸਵਾਲ ਪੁੱਛੇ ਸੀ ਜਿਹਨਾਂ ਦਾ ਜਵਾਬ ਮਜੀਠੀਆ ਨਹੀਂ ਸੀ ਦੇ ਸਕਦਾ, ਫਸ ਗਿਆ ਸੀ। ਉਹ ਦੱਸਿਆ ਜਾਂਦਾ ਕਿ ਉਹਨਾਂ ਰਿਪੋਰਟਾਂ ਮੁਤਾਬਕ ਡਰੱਗ ਦੇ ਕੇਸ ਵਿੱਚ ਵੀ ਤੇ ਮਨੀ ਲਾਂਡਰਿੰਗ ਵਿੱਚ ਵੀ ਮਜੀਠੀਆ ਫਸਦਾ ਸੀ। ਇਹਨੂੰ ਤੰਗ ਕਰਦੇ ਰਹੇ, ਬਾਅਦ ਚ ਕਾਂਗਰਸੀ ਸਰਕਾਰ ਆ ਗਈ। ਉਹਨਾਂ ਨੇ ਆਉਂਦੇ ਸਦਕੇ ਆਖਿਆ ਤੇਰੀ ਮਦਦ ਕਰਾਂਗੇ, ਪਰ ਮਦਦ ਨਹੀਂ ਕੀਤੀ ਉਹਨਾਂ ਨੇ ਵੀ, ਉਹਨਾਂ ਨੇ ਵੀ ਇਹਦਾ ਰਗੜਾ ਕੱਢਤਾ। ਇਹ ਬੰਦਾ ਜਦੋਂ ਰਿਟਾਇਰ ਹੋਇਆ, ਜਬ ਸਾਹਿਬ ਰਿਟਾਇਰ ਹੋਣ ਲੱਗਿਆ ਪਾਰਟੀ ਦਿੱਤੀ ਜਾਂਦੀ ਆ, ਵਿਜ਼ਾ ਕੀਤਾ ਜਾਂਦਾ, ਗਿਫਟ ਦਿੱਤੇ ਜਾਂਦੇ ਆ। ਇਹਨੂੰ ਗਿਫਟ ਦੇ ਤੌਰ ਤੇ ਇੱਕ ਲਿਫਾਫਾ ਦਿੱਤਾ ਗਿਆ ਜਿਹ ਚ ਚਾਰ ਸ਼ੀਟ ਤੇ ਤੇਰੇ ਖਿਲਾਫ਼ ਦੋਸ਼ ਲੱਗੇ, ਜਲੀਲ ਕਰਕੇ ਕੱਢਿਆ ਗਿਆ। ਇਹਦੇ ਦੌਰਾਨ ਇਹ ਟਰਾਂਸਫਰ ਕਰਵਾ ਦਿੱਤੀ ਸੀ ਇਹਨਾਂ ਨੇ ਕਲਕੱਤੇ ਦੀ, ਟਰਾਂਸਫਰ ਹਾਈਕੋਰਟ ਨੇ ਰੋਕੀ। ਉਹਨੇ ਟਰਾਂਸਫਰ ਹਾਈਕੋਰਟ ਨੇ ਰੋਕੀ ਸੀ, ਉਸ ਟਰਾਂਸਫਰ ਦੇ ਸਵਾਲ ਦੇ ਉੱਤੇ ਵੀ ਰੌਲਾ ਪਿਆ। ਇਹ ਵਾਪਸ ਆਇਆ ਨੇ ਆ ਕੇ ਮਜੀਠੀਆ ਵਾਲੀਆਂ ਫਾਈਲਾਂ ਮੰਗੀਆਂ ਤੇ ਕਹਿੰਦੇ ਫਾਈਲਾਂ ਤਾਂ ਦਿੱਲੀ ਚਲੀ ਗਈਆਂ, ਦਿੱਲੀ ਵਾਲਿਆਂ ਨੇ ਫਾਈਲਾਂ ਨੀ ਮੁੜ ਕੇ ਉਹਨੂੰ ਦਿੱਤੀਆਂ। ਆਹ ਨਵੀਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਮਜੀਠੀਆ ਕੇਸ ਸਾਰਾ ਖੋਲਿਆ। ਰਿਟਾਇਰ ਹੋ ਚੁੱਕੇ ਨਰਿੰਦਰ ਸਿੰਘ ਨੂੰ ਘਰੋਂ ਸੱਦ ਕੇ ਉਹਦਾ ਗੱਲਬਾਤ ਕੀਤੀ, ਗੱਲਬਾਤ ਕਰਕੇ ਉਸ ਕੇਸ ਨੂੰ ਅੱਗੇ ਤੁਰਨ ਦੇ ਬਜਾਏ ਫਿਰ ਉਲਟਾ ਨਰਿੰਦਰ ਸਿੰਘ ਨੂੰ ਇਸ ਤਰ੍ਹਾਂ ਨੁਕਰੇ ਬਿਠਾ ਦਿੱਤਾ ਜਿਵੇਂ ਇੱਥੇ ਗਿਣਤੀ ਚ ਨਹੀਂ ਹੁੰਦਾ। ਉਹ ਉਦੋਂ ਦਾ ਖਿਜਿਆ ਬੈਠਾ ਸੀ, ਪਰਸੋਂ ਅਚਾਨਕ ਉਹਦੇ ਕੋਲ ਵਾਰਸ ਪੰਜਾਬ ਦੇ ਬੜੇ ਚਲੇ ਗਏ, ਜਿਹਨਾਂ ਜਾ ਕੇ ਆਖਿਆ ਤੁਸੀਂ ਸਾਡੇ ਸ਼ਾਮਿਲ ਹੋ ਜਾਓ, ਅਸੀਂ ਤੁਹਾਨੂੰ ਟਿਕਟ ਦਿੰਦੇ। ਉਦੋਂ ਤੇ ਉਹਨੇ ਚਾਹ ਪਾਣੀ ਪਿਆ ਕੇ ਤੌਰ ਤੇ, ਫਿਰ ਉਹਦੇ ਤੋਂ ਅਗਲੇ ਦਿਨ ਕੱਲ ਉਹਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਠੀਕ ਆ ਮਨ ਬਣਾ ਲਿਆ, ਮੈਂ ਹੁਣ ਇਸ ਪਾਰਟੀ ਚ ਸ਼ਾਮਿਲ ਹੋਊਂਗਾ। ਜਦੋਂ ਸ਼ਾਮਿਲ ਹੋ ਚੁੱਕਾ, ਅਗਲੀ ਗੱਲ ਇਹ ਹੈ ਕਿ ਫਿਰ ਉਹਨੂੰ ਸੀਟ ਕਿਹੜੀ ਦੇਣਗੇ। ਇੱਕ ਰਿਜ਼ਰਵ ਸੀਟ ਹੈਗੀ ਹੈ ਸ਼ਡਿਊਲ ਕਾਸਟ ਰਿਜ਼ਰਵ, ਇੱਥੇ ਜਲੰਧਰ ਦੇ ਲਾਗੇ ਕਰਤਾਰਪੁਰ, ਅੱਗੇ ਉੱਥੋਂ ਬਲਕਾਰ ਸਿੰਘ ਜਿੱਤਿਆ, ਬਲਕਾਰ ਸਿੰਘ ਸੋਹਲ ਉਹ ਝਬਾਲ ਬਾਬੇ ਬੁੱਢੇ ਦੇ ਲਾਗੇ ਸੋਹਲ ਪਿੰਡ ਦਾ ਪੁਲਿਸ ਅਫਸਰ ਹੁੰਦਾ ਸੀ, ਟਿਕਟ ਦੇ ਦਿੱਤੀ ਇਹਨਾਂ ਜਿੱਤ ਗਿਆ, ਮੰਤਰੀ ਵੀ ਥੋੜਾ ਚਿਰ ਬਣਾਇਆ ਸੀ ਕੱਟਣ, ਉਹ ਉੱਥੇ ਇਹਨੂੰ ਹੁਣ ਨਰਿੰਦਰ ਸਿੰਘ ਨੂੰ ਉਹਦੇ ਮੁਕਾਬਲੇ ਤੇ ਖੜਾ ਕਰਨ ਦੀ ਤਿਆਰੀ ਆ। ਕਿਉਂਕਿ ਉਸ ਬੰਦੇ ਬਾਰੇ ਸਮਝਿਆ ਜਾਂਦਾ ਕਿ ਉਹ ਬਹੁਤ ਜ਼ਿਆਦਾ ਇਮਾਨਦਾਰ ਆ ਤੇ ਬਲਕਾਰ ਜਿੰਨੇ ਕੁ ਚੁਕਣਗੀਆਂ ਉਹਦੇ ਬਾਰੇ ਗੱਲਾਂ ਚੱਲਣ ਲੱਗੀਆਂ, ਸ਼ਾਇਦ ਉਹਦਾ ਮੁਕਾਬਲਾ ਨਾ ਕਰ ਸਕੇ, ਉਹ ਬਹੁਤ ਵੱਡਾ ਚੈਲੰਜ ਬਣ ਜਾਣਾ
1: ਜੀ। ਪੰਨੂ ਸਾਹਿਬ, ਹੁਣ ਰਾਮ ਮੰਦਰ ਦੇ ਚੜਾਵੇ ਦੇ ਚੋਰੀ ਮਾਮਲੇ ਚ ਥੋੜੀ ਜਿਹੀ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਪ੍ਰਬੰਧਕਾਂ ਦੇ ਟਰੱਸਟ ਨੂੰ ਕਲੀਨ ਚਿੱਟ ਮਿਲ ਗਈ ਹੈ, ਪਰ ਖਬਰਾਂ ਇਹ ਵੀ ਨੇ ਕਿ ਜਿਹਨੂੰ ਮੁੱਖ ਦੋਸ਼ੀ ਆਂਦੇ ਸੀ ਉਹਦੇ ਸਰਕਾਰੀ ਗਵਾਹ ਬਣਨ ਦੇ ਚਰਚੇ ਨੇ। ਸਾਰੀ ਖਬਰ ਕੀ ਹੈ ਜੀ?
0: ਉਹਦੀ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਗਈ ਅਦਾਲਤ ਵਿੱਚ ਪੇਸ਼ ਹੋਈ ਹੈ, ਉਹਦੇ ਚ ਇੱਕ ਗੱਲ ਤਾਂ ਇਹ ਕਹਿ ਦਿੱਤੀ ਗਈ ਹੈ ਕਿ ਥੱਲੇ ਵਾਲੇ ਬੰਦੇ ਚੋਰੀਆਂ ਕਰਦੇ ਸੀ। ਮੈਂ ਕੱਲ ਦੱਸਿਆ ਕਿ ਉਦੋਂ ਕਹਿੰਦੇ ਸੀ ਚੋਰੀ ਸਿਰਫ 70 ਵਾਰ ਹੋਈ, ਪੜਤਾਲ ਵਿੱਚ ਨਿਕਲਿਆ ਕਿ ਸੀਸੀਟੀਵੀ ਦੀ ਫੁਟੇਜ ਦੇ ਮੁਤਾਬਕ ਉਹਨਾਂ ਬੰਦਿਆਂ ਨੇ ਘੱਟੋ ਘੱਟ 105 ਵਾਰ ਚੋਰੀ ਕੀਤੀ ਹੈ। ਵੱਡੇ ਕੋਟਾਂ ਦੀਆਂ ਜੇਬਾਂ ਵਿੱਚ ਵੀ ਨੋਟ ਸੋਨਾ ਚਾਂਦੀ ਭਰ ਭਰ ਲਿਜਾਂਦੇ ਰਹੇ, ਪਰ ਜਦੋਂ ਜੁੱਤੀ ਪਾ ਕੇ ਆਉਂਦੇ ਸੀ ਜਰਾਬਾਂ ਵੱਡੀਆਂ ਲਿਆਉਂਦੇ ਉਹਨਾਂ ਦੇ ਵਿੱਚ ਵੀ ਭਰ ਭਰ ਕੇ ਲਿਜਾਂਦੇ। ਉਹ ਸਾਰਾ ਕੁਝ ਸਾਹਮਣੇ ਆਉਣ ਤੋਂ ਬਾਅਦ ਫਿਰ ਇਸ ਤਰ੍ਹਾਂ ਹੋਇਆ ਕਿ ਇਹਨਾਂ ਨੇ ਇਨਵੈਸਟੀਗੇਸ਼ਨ ਚ 8 ਬੰਦੇ ਪਿੰਨ ਪੁਆਇੰਟ ਕੀਤੇ,

0: ਪ੍ਰਬੰਧਕ ਢਾਂਚਾ ਬਦਲ ਦਿੱਤਾ ਗਿਆ, ਬਾਕੀ ਸਾਰੇ ਰੱਖ ਲਏ, ਕੋਈ ਇੱਕ ਅੱਧਾ ਬੰਦਾ ਕੱਢਿਆ। ਇੱਕ ਬਹੁਤ ਵੱਡਾ ਰਿਟਾਇਰਡ ਅਫਸਰ IPS DGP ਲੈਵਲ ਦਾ ਉਹਨੂੰ ਲਿਆ ਕੇ ਇਸ ਟਰੱਸਟ ਦਾ ਚੇਅਰਮੈਨ ਲਾਤਾ। ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਸਮਝਿਆ ਜਾਂਦਾ ਸੀ ਕਿ ਹੁਣ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਹੋ, ਪਰ ਜਿਹੜੀ ਰਿਪੋਰਟ ਆਈ ਹੈ, ਰਿਪੋਰਟ ਤਾਂ ਸਰਕਾਰ ਦੀਆਂ ਜਾਂਚ ਏਜੰਸੀਆਂ ਬਣਾਈ, ਤੇ ਜਿਹੜਾ ਉੱਥੇ ਮੁੱਖ ਦੋਸ਼ੀ ਗਿਣਾਇਆ ਬੰਦਾ ਜਿਹੜਾ ਕਈ ਦਿਨ ਲੱਭਾ ਹੀ ਨਹੀਂ ਸੀ, ਟਰੱਸਟ ਦੇ ਉੱਪਰ ਦੋ ਮੁੱਖ ਅਹੁਦੇਦਾਰਾਂ ਚੋਂ ਇੱਕ ਸੀ, ਉਹਦਾ ਕਹਿੰਦੇ ਸੀ ਪਤਾ ਨਹੀਂ ਕਿੱਥੇ ਭੱਜ ਗਿਆ। ਕੱਲ ਅਚਾਨਕ ਖਬਰ ਮਿਲੀ ਹੈ ਕਿਤੇ ਨਹੀਂ ਭੱਜ ਗਏ, ਉਹ ਕਿੱਥੇ ਹੈ, ਤੇ ਉਹਨੂੰ ਲਿਆ ਕੇ ਤੇ ਵਾਅਦਾ ਮੁਆਫ ਬਣਾਇਆ ਜਾ ਰਿਹਾ, ਉਹ ਅਪਰੂਵਰ ਬਣੇਗਾ, ਭਾਈ ਬੰਦਾ ਨੂੰ ਫਸਾਵੇਗਾ, ਆਪ ਬਚ ਜਾਵੇਗਾ
1: ਜੀ। ਪਰ ਸਭ ਗੱਲ ਹੁਣ ਡੋਨਲਡ ਟਰੰਪ ਦੀ ਕਰਦੇ ਆ, ਜਿਹੜੀ ਮਰਜ਼ੀ ਵੈਬਸਾਈਟ ਖੋਲ ਲਓ, ਕਿੰਨੀਆਂ ਸਾਰੀਆਂ ਖਬਰਾਂ ਇਹਨਾਂ ਦੀ ਫੋਟੋ ਦੇ ਨਾਲ ਲੱਗੀਆਂ ਹੁੰਦੀਆਂ। ਇੱਕ ਪਾਸੇ ਟਰੰਪ ਚੀਨ ਦਾ ਸਵਾਗਤ ਕਰਦੇ ਹੋਏ ਨਜ਼ਰ ਆਉਂਦੇ ਨੇ, ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਨੇ UNO ਦੇ ਵਿੱਚ ਬੱਚਿਆਂ ਦੀਆਂ ਤਸਵੀਰਾਂ ਦਿਖਾਤੀਆਂ ਜਿਹੜੀਆਂ US ਦੇ ਹਮਲੇ ਦੇ ਵਿੱਚ ਮਾਰੇ ਗਏ। ਤੁਸੀਂ ਇਸ ਸਭ ਨੂੰ ਕਿਵੇਂ ਦੇਖਦੇ ਹੋ ਜੀ?
0: ਡੋਨਲਡ ਟਰੰਪ ਕਿਸੇ ਦੀ ਕੋਈ ਪਰਵਾਹ ਕਰਦਾ? ਉਹ ਕਿਸੇ ਦੀ ਪਰਵਾਹ ਕਰਨਗਾ UNO ਨੂੰ ਵੀ ਉਹ ਟਿੱਪ ਜਾਣਦਾ? ਉਹਨੇ ਤੇ ਪਿਛਲੀ ਵਾਰੀ ਵੀ ਜਦੋਂ ਰਾਸ਼ਟਰਪਤੀ ਹੁੰਦਾ ਸੀ ਆਖਿਆ ਸੀ UNO ਨੂੰ, ਮੈਂ ਕੀ ਸਮਝਦਾ, ਅਸੀਂ ਇਹਦਾ ਖਰਚਾ ਬੰਦ ਕਰਨਾ, ਸਾਡੇ ਖਰਚੇ ਤੇ ਚੱਲਦੀ, ਨਾਲੇ ਸਾਡੀ ਧਰਤੀ ਚੱਲਦੀ। ਉਦੋਂ ਤੋਂ ਲੈ ਕੇ ਪਤਾ ਸੀ ਸਰਨ ਵੀ ਕੀ ਕਰ ਸਕਦਾ। ਉਹਦੀ ਇੱਕੋ ਮਜਬੂਰੀ ਆ ਕਿ UNO ਚ ਆਉਣ ਵਾਲੇ ਕਿਸੇ ਰਾਸ਼ਟਰਪਤੀ ਨੂੰ, ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਾਂ ਰਾਜੇ ਨੂੰ ਉਹ ਗ੍ਰਿਫ਼ਤਾਰ ਨਹੀਂ ਕਰ ਸਕਦਾ, ਪਰ ਆਉਣ ਵਾਲਿਆਂ ਨੂੰ ਵੀਜ਼ਾ ਤੇ ਅਮਰੀਕਾ ਦਾ ਹੀ ਮੰਗਣਾ ਪੈਂਦਾ। ਇਹ ਵੀਜ਼ੇ ਤੋਂ ਵੀ ਸਿੱਧੇ ਤੌਰ ਤੇ ਨਾ ਨਹੀਂ ਕਰ ਸਕਦਾ, ਕਦੇ ਬਹੁਤ ਘੱਟ ਇਹੋ ਜਿਹਾ ਕੇਸ ਆਇਆ ਜਿੱਥੇ ਅਮਰੀਕਾ ਵਾਲਿਆਂ ਨੇ ਨਾ ਕੀਤੀ ਹੋਵੇ, ਉਹ ਨਾ ਵੀ ਨਹੀਂ ਕਰ ਸਕਦੇ, ਕਿਉਂਕਿ ਵੀਜ਼ਾ UNO ਵਾਸਤੇ ਜੇ ਕੋਈ ਮੰਗਦਾ ਤੇ ਵੀਜ਼ਾ ਦੇਣਾ ਨੇ ਡਿਊਟੀ ਚ ਸ਼ਾਮਿਲ ਹੈ। ਹੁਣ ਉੱਥੇ ਇਰਾਨ ਦਾ ਰਾਸ਼ਟਰਪਤੀ ਆ ਗਿਆ, ਚੀਨ ਦਾ ਵੀ ਆ ਗਿਆ। ਇਰਾਨ ਦਾ ਰਾਸ਼ਟਰਪਤੀ ਫਜੇਸਕੀਨ UNO ਚ ਗਿਆ, ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਉਹ UNO ਚ ਨਹੀਂ, ਉਹ ਇਹਦੇ ਕੋਲ ਅਮਰੀਕਾ ਦੇ ਦੌਰੇ ਤੇ ਆ, ਵੈਸੇ ਉਹ UNO ਵੀ ਜਾਊਗਾ, 10 ਸਾਲਾਂ ਬਾਅਦ ਉਹ ਆਇਆ। ਇਹ ਲਗਾਤਾਰ ਚੀਨ ਦੇ ਖਿਲਾਫ ਹਮਲਾਵਰ ਬੋਲੀ ਬੋਲਦਾ ਸੀ, ਤੇ ਜਿਸ ਦਿਨ ਉਹਨੂੰ ਪਤਾ ਲੱਗਾ ਵੀ ਚੀਨ ਦਾ ਰਾਸ਼ਟਰਪਤੀ ਆ ਰਿਹਾ, ਇਹਨੇ ਉਸਨੇ ਕਹਿਤਾ ਜੀ ਆਓ, ਤੁਹਾਡਾ ਸਵਾਗਤ ਹੈ। ਆਮ ਤੌਰ ਤੇ ਵਾਈਟ ਹਾਊਸ ਬਹੁਤ ਲੰਬਾ ਚੌੜਾ, ਜਿੰਨੇ ਵੀ ਬਾਹਰੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਰਾਜੇ ਆਉਂਦੇ ਆ, ਉਹਨਾਂ ਸਾਰਿਆਂ ਦਾ ਸਵਾਗਤ ਉੱਥੇ ਵਾਈਟ ਹਾਊਸ ਦੇ ਅੰਦਰ ਕੀਤਾ ਜਾਂਦਾ। ਇਹ ਚੀਨ ਦਾ ਰਾਸ਼ਟਰਪਤੀ ਜਾਂ ਕਦੇ ਕਦੇ ਕੋਈ ਹੋਰ ਖਾਸ ਆਵੇ, ਉਹਨਾਂ ਦਾ ਫਿਰ ਪ੍ਰੋਟੋਕੋਲ ਤੋੜ ਕੇ ਸਵਾਗਤ ਹੁੰਦਾ। ਕੱਲ ਚੀਨ ਦੇ ਰਾਸ਼ਟਰਪਤੀ ਦਾ ਸਵਾਗਤ ਕਰਨ ਵਾਸਤੇ ਡੋਨਲਡ ਟਰੰਪ ਸਾਰਾ ਪ੍ਰੋਟੋਕੋਲ ਤੋੜ ਕੇ ਤੇ ਏਅਰਪੋਰਟ ਪਹੁੰਚ ਗਿਆ, ਲੋਕ ਹੈਰਾਨ ਨੇ। ਦੂਸਰਾ ਪੱਖ ਇਹ ਆ ਕਿ ਚੀਨ ਅਜੇ ਤੱਕ ਇਰਾਨ ਦੇ ਨਾਲ ਖੜਾ, ਇਰਾਨ ਦਾ ਰਾਸ਼ਟਰਪਤੀ ਵੀ ਕੱਲ ਉੱਥੇ ਸੀ, ਉੱਥੇ ਜਾ ਕੇ ਉਹਨੇ 156 ਬੱਚਿਆਂ ਦੀਆਂ ਤਸਵੀਰਾਂ ਵਿਖਾਈਆਂ ਜਿਹੜੇ ਅਮਰੀਕਾ ਦੇ ਹਮਲੇ ਚ ਮਾਰੇ ਗਏ। ਉਹਨੇ ਆਖਿਆ 200 ਸਾਲ ਹੋ ਗਏ ਅਸੀਂ ਲੜਾਈਆਂ ਲੜੀਆਂ, ਔਰ ਲੜਾਈ ਸਾਡੇ ਖਿਲਾਫ਼ ਦੂਜਿਆਂ ਨੇ ਛੇੜੀ, ਅਸੀਂ ਅੱਜ ਤੱਕ ਕਦੇ ਕਿਸੇ ਤੇ ਹਮਲਾ ਕੀਤਾ ਨੀ, ਜਦੋਂ ਹਮਲੇ ਹੋਏ ਅਸੀਂ ਆਪਣੇ ਬਚਾਅ ਵਾਸਤੇ ਲੜੇ, ਤੇ ਹੁਣ ਵੀ ਉਹ ਕਹਿੰਦਾ ਵੀ ਸਾਡੇ ਉੱਤੇ ਹਮਲਾ ਹੋਇਆ ਇਜ਼ਰਾਇਲ ਦਾ, ਅਮਰੀਕਾ ਦਾ, ਇਹਨਾਂ ਹਮਲਾ ਕੀਤਾ, ਆਹ ਸਾਡੀਆਂ ਤਸਵੀਰਾਂ ਨੇ ਹੋਸਟਲ ਦੇ ਉੱਤੇ, ਨਾ ਬੰਬਾਰਡਮੈਂਟ ਕਰਕੇ ਮੁਜ਼ਾਹਰਿਆਂ ਮਾਰ ਕੇ ਤੇ ਬੱਚੇ ਮਾਰਤੇ, ਨਾ ਬੱਚਿਆਂ ਦਾ ਕੀ ਅਫਸੋਸ। ਉਹਨੇ ਆਪਣੀ ਗੱਲ ਜਿਸ ਢੰਗ ਨਾਲ ਰੱਖੀ ਆ, ਉਹਦੇ ਚ ਡੋਨਲਡ ਟਰੰਪ ਦੀ ਪੋਜੀਸ਼ਨ ਸਮਝਿਆ ਜਾਂਦਾ ਕਿ ਖਰਾਬ ਹੋਈ ਆ। ਪਰ ਡੋਨਲਡ ਟਰੰਪ ਤੇ ਜਿੱਦਾਂ ਮੈਂ ਪਹਿਲਾਂ ਵੀ ਆਖਿਆ, ਟਰੰਪ ਹੈ ਉਹ ਪੋਜੀਸ਼ਨਾਂ ਦੀ ਪਰਵਾਹ ਕਰਨ ਵਾਲਿਆਂ ਚੋਂ ਹੈ ਨਹੀਂ ਗਾ, ਉਹ ਆਪਣੀ ਥਾਂ ਤੇ ਅਜੇ ਵੀ ਅੜਿਆ ਹੋਇਆ ਕਿ ਕੁਛ ਨੀ ਅਸੀਂ ਕੋਈ ਗਲਤ ਨਹੀਂ ਕੀਤਾ, ਬਲਕਿ ਉਹ ਤਾਂ ਨਵੇਂ ਨਵੇਂ ਦੂਸਰੇ ਦੇਸ਼ਾਂ ਨਾਲ ਵੀ ਰੇਡ ਤੇ ਪਾਉਣ ਦੀ ਤਿਆਰੀ ਚ, ਬਾਕੀਆਂ ਨੂੰ ਛੱਡੋ ਉਹਦੇ ਤੁਹਾਡੇ ਦੇਸ਼ ਦੇ ਮਗਰ ਵੀ ਪਿਆ, ਅਜੇ ਪਤਾ ਨੀ ਕੀ ਕਰੂਗਾ
1: ਜੀ। ਬਿਲਕੁਲ, ਸਾਨੂੰ ਤਾਂ ਜਦੋਂ ਉਹਨੂੰ ਕੁਛ ਨੀ ਲੱਭਦਾ ਸਾਡੇ ਦੁਆਲੇ ਹੋ ਜਾਂਦਾ। ਖੈਰ, ਅਸੀਂ ਭਾਰਤ ਸਰਕਾਰ ਦੀ ਗੱਲ ਕਰਦੇ ਹਾਂ ਜੀ। ਭਾਰਤ ਸਰਕਾਰ ਨੇ ਇੱਕ ਫੈਸਲਾ ਲਿਆ ਹੈ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਨੌਨ ਵੈਜ ਰਲਿਆ ਹੋਇਆ, ਉਹਨਾਂ ਦੀ ਜਿਹੜੀ ਪੈਕੇਜਿੰਗ ਹੋਊਗੀ ਉਸ ਪੈਕਟ ਤੇ ਇੱਕ ਰੈੱਡ ਡਾਟ ਲੱਗੇਗਾ ਜੀ, ਇਹਦੇ ਬਾਰੇ ਵੀ ਸਾਨੂੰ ਤਫਸੀਲ ਚ ਦੱਸਿਓ।
0: ਮੈਂ ਆਪ ਕਦੇ ਬਹੁਤਾ ਧਿਆਨ ਨਾ ਵਿੱਚ

0: ਨਹੀਂ ਪਰ ਮਹਾਂ ਦੱਸਦੇ ਕਿ ਅੱਗੇ ਵੀ ਉਹਨਾਂ ਚੀਜ਼ਾਂ ਦੇ ਉੱਤੇ ਇੱਕ ਰੈਡ ਡਾਟ ਲੱਗਾ ਹੁੰਦਾ, ਉਹ ਲਾਲ ਨਿਸ਼ਾਨ ਲੱਗਾ, ਕੋਈ ਵੇਖਦਾ ਕੋਈ ਨਹੀਂ ਵੇਖਦਾ। ਅਸੀਂ ਲੋਕਾਂ ਨੂੰ ਕਦੇ ਧਿਆਨ ਨਹੀਂ ਕੀਤਾ। ਇੱਥੇ ਬਹੁਤ ਸਾਰੇ ਲੋਕ ਹੈ ਜੀ ਅਨਪੜ੍ਹ ਨੇ, ਲਿਖਣਾ ਵੀ ਨਹੀਂ ਜਾਣਦੇ, ਅੰਗੂਠਾ ਲਾਉਣ ਵਾਲੇ ਹੈਗੇ ਨੇ, ਕੁਝ ਲਿਖਣਾ ਜਾਣਦੇ ਆ, ਬਸ ਮਾੜੇ ਜਿਹੇ ਦਸਤਖਤ ਝਰੀਟ ਸਕਦੇ ਆ, ਨਾ ਪੜ੍ਹ ਸਕਦੇ ਆ ਨਾ ਲਿਖ ਸਕਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਇਹਦਾ ਮਤਲਬ ਕੀ ਡਰ। ਚੇਤਾਵਨੀ ਲਿਖੀ ਜਾਣੀ ਚਾਹੀਦੀ ਹੈ, ਪਰ ਚੇਤਾਵਨੀ ਲਿਖੀ ਜਿਹਨਾਂ ਜਿਹਨਾਂ ਦਵਾਈਆਂ ਤੇ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਤੇ ਕੋਈ ਚੇਤਾਵਨੀ ਲਿਖੀ ਆ, ਉਹ ਜਾਂ ਹਿੰਦੀ ਚ ਲਿਖੀ ਜਾਂਦੀ ਜਾਂ ਅੰਗਰੇਜ਼ੀ ਚ। ਮੈਂ ਤੁਹਾਡੇ ਦੇਸ਼ਾਂ ਚ ਜਾ ਕੇ ਵੇਖਿਆ, ਜਿਹੜੇ ਇਲਾਕੇ ਚ ਜਿਹੜੇ ਖੇਤਰਿਕ ਪਸ਼ੂਆਂ ਦੇ ਲੋਕ ਰਹਿੰਦੇ ਨੇ, ਉਹਨਾਂ ਦੀ ਭਾਸ਼ਾ ਵਿੱਚ ਵੀ ਨਾਲ ਲਿਖੀ ਜਾਂਦੀ। ਇੱਥੇ ਜੇ ਹਿੰਦੀ ਅੰਗਰੇਜ਼ੀ ਚ ਲਿਖੀ ਹੋਵੇ ਸਾਡੇ ਪਿੰਡਾਂ ਵਾਲੇ ਤੋਂ ਪੜ੍ਹਿਆ ਨਹੀਂ ਜਾਣਾ, ਉਹ ਕੀ ਕਰਨਗੇ। ਇਹਦਾ ਇੱਕੋ ਤਰੀਕਾ ਕਿ ਚੇਤਾਵਨੀ ਵੀ ਲੋਕਾਂ ਦੀ ਸਥਾਨਕ ਭਾਸ਼ਾ ਚ ਲਿਖੀ ਜਾਵੇ। ਜੇ ਪੰਜਾਬ ਵਿੱਚ ਤੇ ਪੰਜਾਬੀ ਚ ਗੁਰਮੁਖੀ ਚ ਤਾਮਿਲ ਨਾਲ ਲਿਖੀ ਜਾਵੇ, ਜੇ ਤਾਮਿਲਨਾਡੂ ਚ ਤੇ ਤਾਮਿਲ ਬੋਲੀ ਚ ਲਿਖੀ ਜਾਵੇ। ਇੱਕ ਤੀਸਰੀ ਗੱਲ, ਬਹੁਤ ਸਾਰੀਆਂ ਚੀਜ਼ਾਂ ਲੁਕਵੀਆਂ ਹੁੰਦੀਆਂ ਨੇ। ਇੱਥੇ ਕਈ ਵਾਰੀ ਕੁਝ ਪ੍ਰੋਡਕਟ ਇਹੋ ਜਿਹਾ ਜਿਹਨਾਂ ਚ ਤੰਬਾਕੂ ਪੈਂਦਾ, ਲੋਕਾਂ ਨੂੰ ਪਤਾ ਹੀ ਨਹੀਂ, ਕੱਲੇ ਨਾਨ ਵੈਜ ਦੀ ਗੱਲ ਥੋੜੀ, ਉਹ ਵੀ ਪੈਂਦਾ ਰਿਹਾ। ਕਿਸੇ ਨੇ ਕੁਝ ਤਾਮਿਲ ਲਿਖੇ, ਕਿਸੇ ਨੇ ਨਹੀਂ ਲਿਖੇ, ਕਿਸੇ ਨੂੰ ਪਤਾ ਹੀ ਨਹੀਂ, ਲੋਕ ਖਰੀਦਣ ਦੇ ਬਾਅਦ ਪੈ ਲੱਗਾ। ਅਲਕੋਹਲ ਕਿੰਨੀਆਂ ਦਵਾਈਆਂ ਚ ਪੈਂਦਾ, ਪਰ ਜਿਹੜੇ ਧਾਰਮਿਕ ਸ਼ਰਧਾ ਵਾਲੇ ਲੋਕ ਨੇ, ਉਹ ਸਿੱਖ ਵੀ ਹੋਣ, ਹਿੰਦੂ ਵੀ ਹੋਣ, ਦੂਜੇ ਵੀ ਹੋਣ, ਈਵਨ ਮੁਸਲਮਾਨ ਵੀ, ਉਹਨਾਂ ਚ ਸ਼ਰਾਬ ਦੀ ਮਨਾਹੀ ਹੈ, ਪਰ ਜੇ ਉਹਨਾਂ ਨੂੰ ਉਹ ਦਵਾਈ ਦਿੱਤੀ ਜਾਵੇ ਜਿਹੜੀ ਦਵਾਈ ਜਿਹਦੇ ਵਿੱਚ ਅਲਕੋਹਲ ਪਿਆ, ਉਹਨਾਂ ਦੇ ਧਰਮ ਭ੍ਰਿਸ਼ਟ ਹੁੰਦਾ। ਸੁਪਰੀਮ ਕੋਰਟ ਕਈ ਵਾਰੀ ਫੈਸਲੇ ਦੇ ਸਕਦੀ ਦੇ ਚੁੱਕੀ ਹੈ ਕਿ ਲੋਕਾਂ ਦੀ ਸ਼ਰਧਾ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ, ਇਹਦਾ ਖਿਆਲ ਰੱਖਿਆ ਜਾਣਾ ਚਾਹੀਦਾ। ਕਦੇ ਵੀ ਕੋਈ ਇਹੋ ਜਿਹੀ ਚੀਜ਼ ਉਹਨਾਂ ਨੂੰ ਖਾਣ ਪੀਣ ਵਾਸਤੇ ਵਰਤਣ ਵਾਸਤੇ ਨਹੀਂ ਦਿੱਤੀ ਜਾਣੀ ਚਾਹੀਦੀ। ਇੱਥੋਂ ਤੱਕ ਸਾਬਣ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਜਿਹਦੇ ਚ ਕਿਸੇ ਪਸ਼ੂ ਦੀ ਚਰਬੀ ਪੈਂਦੀ ਹੋਵੇ, ਤਾਂ ਕਿ ਜਿਹੜੇ ਨਾਨ ਵੈਜ ਦਾ ਵਿਰੋਧ ਕਰਨੇ ਆ, ਜਿਹੜੇ ਵੈਜੀਟੇਰੀਅਨ, ਉਹਨਾਂ ਦਾ ਧਰਮ ਪੇਸ਼ ਨਾ ਹੋਵੇ। ਰਾਸਤੋਂ ਕੋਵਿਡ ਦੇ ਦੌਰਾਨ ਚ ਜਦੋਂ ਅਸੀਂ ਸੈਨੇਟਾਈਜ਼ਰ ਵਰਤਦੇ ਰਹੇ, ਉਹਦੇ ਵਿੱਚ ਅਲਕੋਹਲ ਪੀਂਦਾ, ਕਈ ਦਵਾਈਆਂ ਇਹੋ ਜਿਹੀਆਂ ਹੋਰ ਨੇ, ਇਹਨਾਂ ਸਾਰੀਆਂ ਦੇ ਮਾਮਲੇ ਚ ਸੁਪਰੀਮ ਕੋਰਟ ਵੀ ਕਹਿੰਦੀ ਰਹੀ ਹੈ ਕਿ ਹੁਣ ਭਾਰਤ ਸਰਕਾਰ ਨੇ ਵੀ ਇਹ ਫੈਸਲਾ ਕਰ ਲਿਆ ਕਿ ਇਹਨਾਂ ਸਾਰੀਆਂ ਦੇ ਬਾਰੇ ਚ ਬਕਾਇਦਾ ਚੇਤਾਵਨੀ ਵੀ ਲਿਖੀ ਜਾਓ, ਰੈਡ ਡਾਟ ਵੀ ਲਾਇਆ ਜਾਊਗਾ। ਮੈਂ ਸਮਝਦਾ ਠੀਕ ਹੈ, ਲੋਕਾਂ ਦੀ ਸ਼ਰਧਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ
1: ਜੀ। ਪੰਜਾਬ ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਪੀਕਰ ਨੂੰ ਸਵਾਲ ਪੁੱਛਿਆ ਹੈ ਕਿ ਪੱਛਮੀ ਬੰਗਾਲ ਦੇ ਜਿਹੜੇ 20 MPs ਦਾ ਕੇਸ ਤੁਸੀਂ ਕੋਲੇ ਰੱਖ ਕੇ ਬੈਠੇ ਆ, ਕੋਈ ਫੈਸਲਾ ਨਹੀਂ ਦਿੰਦੇ, ਉਹਦੇ ਬਾਰੇ ਦੱਸੋ, ਇਹ ਵੀ ਸਾਨੂੰ ਤਫਸੀਲ ਦੇ ਵਿੱਚ ਦੱਸਿਓ ਕੀ ਮਸਲਾ ਹੈ ਜੀ।
0: ਜਦੋਂ ਪਿਛਲੇ ਸਾਲ ਚੋਣਾਂ ਚ ਉੱਥੇ ਵਿਧਾਨ ਸਭਾ ਚੋਣਾਂ ਚ ਤ੍ਰਿਣਮੂਲ ਕਾਂਗਰਸ ਹਾਰ ਗਈ, ਉਹਦੇ ਹਾਰਨ ਤੋਂ ਬਾਅਦ ਉੱਥੇ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਹਮਲਾ ਬਹੁਤ ਤੇਜ਼ ਹੋ ਗਿਆ। ਜਿਹੜੇ ਉਹਦੇ ਨਾਲ ਚਿਰਾਂ ਤੋਂ 30-30 ਸਾਲਾਂ ਤੋਂ ਲੋਕ ਸੀਗੇ, ਉਹ ਰਾਤੋਂ ਰਾਤ ਉਹਦਾ ਸਾਥ ਛੱਡ ਕੇ ਉਹਦੇ ਖਿਲਾਫ ਭਾਜਪਾ ਨਾਲ ਜੁੜਨ ਲੱਗ ਪਏ। ਉਹਨਾਂ ਚੋਂ ਕੁਛ ਲੋਕਾਂ ਨੇ, 20 ਪਾਰਲੀਮੈਂਟ ਮੈਂਬਰਾਂ ਨੇ ਰਲ ਕੇ ਇੱਕ ਗਰੁੱਪ ਬਣਾ ਲਿਆ ਜੀ, ਅਸਲੀ ਤ੍ਰਿਣਮੂਲ ਕਾਂਗਰਸ ਅਸੀਂ। ਇਹਨਾਂ ਨੇ ਤ੍ਰਿਣਮੂਲ ਵਾਲਿਆਂ ਨੇ ਉਹਨਾਂ ਦੇ ਖਿਲਾਫ ਲਿਖ ਕੇ ਦੇ ਦਿੱਤਾ ਕਿ ਇਹਨਾਂ ਨੇ ਦਲ ਬਦਲੀ ਕੀਤੀ ਹੈ ਤੇ ਐਂਟੀ ਡਿਫੈਕਸ਼ਨ ਲਾ ਦੇ ਹੇਠ ਇਹਨਾਂ ਦੀ ਮੈਮਰੀ ਖਾਜ ਕਰਨੀ ਚਾਹੀਦੀ ਹੈ, ਸਪੀਕਰ ਫੈਸਲਾ ਨਹੀਂ ਕਰਦਾ। ਇਹ ਮਸਲਾ ਫਿਰ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਦੇ ਵਿੱਚ ਮਸਲਾ ਜਾਣ ਤੋਂ ਬਾਅਦ ਉੱਥੇ ਪੂਰੀ ਵਿਚਾਰ ਹੋਈ। ਅਲਟੀਮੇਟਲੀ ਸੁਪਰੀਮ ਕੋਰਟ ਨੇ ਕੱਲ ਲੋਕ ਸਭਾ ਦੇ ਸਪੀਕਰ ਨੂੰ ਆਖਿਆ ਕਿ ਤੁਸੀਂ ਕਿੰਨਾ ਚਿਰ ਲਾਉਣਾ, ਤੁਹਾਨੂੰ ਇਹ ਫੈਸਲਾ ਕਰਨਾ ਪਏਗਾ ਕਿ ਇਹ ਜਿਹੜੇ ਲੋਕ ਨੇ ਇਹ ਦਲ ਬਦਲੀ ਕਾਨੂੰਨ ਹੇਠ ਆਉਂਦੇ ਕਿ ਨਹੀਂ ਆਉਂਦੇ। ਹੁਣ ਜਿਹੜਾ ਸਪੀਕਰ ਅੱਗੇ ਵੀ ਕਈਆਂ ਥਾਵਾਂ ਤੇ ਵਿਧਾਨ ਸਭਾ ਦੇ ਸਪੀਕਰ ਵੀ ਫੈਸਲੇ ਨਹੀਂ ਕਰਦੇ, ਲਮਕਾ ਛੱਡਦੇ ਆ, ਸੁਪਰੀਮ ਕੋਰਟ ਸਾਨੂੰ ਕਰ ਲਓ, ਅਸੀਂ ਸਪੀਕਰ ਹਾਂ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਉਸੇ ਤਰ੍ਹਾਂ ਹੀ ਲੋਕ ਸਭਾ ਵਾਲੇ ਕਰਦਾ ਸੀ। ਕੱਲ ਸੁਪਰੀਮ ਕੋਰਟ ਨੇ ਕਾਫੀ ਸਖਤੀ ਨਾਲ ਆਖਿਆ ਕਿ ਤੁਸੀਂ ਮਸਲਾ ਲਟਕਾ ਨਹੀਂ ਸਕਦੇ, ਤੁਹਾਨੂੰ ਇੰਨੇ ਸਮੇਂ ਚ ਫੈਸਲਾ ਲੈਣਾ ਪਊ, ਪਰ ਤੁਸੀਂ ਇੰਨੇ ਸਮੇਂ ਚ ਫੈਸਲਾ ਲੈ ਕੇ ਦੱਸੋ। ਹੁਣ ਤੇ ਇਹ ਵੀ ਹੋ ਸਕਦਾ ਕਿ ਸਪੀਕਰ ਫੈਸਲਾ ਲਵੇ ਕਿ ਮੈਨੂੰ ਵਿਚਾਰਨ ਦੀ ਲੋੜ ਹੈ, ਕੋਈ ਟਾਈਮ ਮੈਨੂੰ ਦੇ ਦਿਓ, ਉਹ ਵੀ ਨੀ ਮੰਗ ਲੇ। ਇਹ ਵੀ ਹੋ ਸਕਦਾ ਕਿ ਖਿਜ ਕੇ ਆਖੇ ਜੀ ਮੇਰੀ ਡਿਸਕਸ਼ਨ ਹਾਂ ਜਾਂ ਨਾ ਦਾ ਫੈਸਲਾ ਤਾਂ ਮੈਂ ਹੀ ਕਰਦਾ,

0: ਸਾਖਾ ਫੈਸਲਾ ਲੋ, ਲੋ ਮੈਂ ਫੈਸਲਾ ਦੇ ਲਿਆ, ਸਾਰੀਆਂ ਅਰਜ਼ੀਆਂ ਤ੍ਰਿਣਮੂਲ ਦੀਆਂ ਹਨ, ਰੱਦ ਕਰ ਦੇ ਤੇ ਦੂਜਿਆਂ ਨੂੰ ਆਖੇ ਜਾਓ ਤੁਸੀਂ ਆਜ਼ਾਦ ਆ, ਤੁਸੀਂ ਆਪਣੇ ਤ੍ਰਿਣਮੂਲ ਬਣਾ ਲਓ। ਉਹ ਕੁਝ ਵੀ ਕਰ ਸਕਦਾ ਜਦੋਂ ਪਿੱਠ ਤੇ ਸਰਕਾਰ ਹੋਵੇ, ਸਪੀਕਰ ਫਿਰ ਏਦਾਂ ਹੀ ਕਰ ਦਿੰਦਾ
1: ਜੀ। ਇੱਕ ਹੋਰ ਮਸਲੇ ਤੇ ਸੁਪਰੀਮ ਕੋਰਟ ਕਾਫੀ ਗੁੱਸੇ ਚ ਆਈ ਹੈ, ਜਦੋਂ ਉਹਦੇ ਧਿਆਨ ਚ ਇੱਕ ਰਿਪੋਰਟ ਆਉਂਦੀ ਹੈ ਕਿ ਦਵਾਈਆਂ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਨਾਲ ਬਹੁਤ ਜ਼ਿਆਦਤੀ ਕੀਤੀ ਜਾ ਰਹੀ ਹੈ, ਲੁੱਟ ਖਸੁੱਟ ਕੀਤੀ ਜਾ ਰਹੀ, ਇਹ ਕੀ ਮਾਮਲਾ ਜੀ?
0: ਦੇਖੋ ਮੈਨੂੰ ਯਾਦ ਹੈ 1999 ਜਦੋਂ ਬੀਪੀ ਸਿੰਘ ਦੀ ਸਰਕਾਰ ਬਣੀ ਤੇ ਇੱਕ ਮੰਤਰੀ ਕਹਿੰਦੇ ਬਣ ਗਿਆ ਸੀ ਰਾਮ ਵਿਲਾਸ ਪਾਸਵਾਨ, ਉਹਨੇ ਆਖਿਆ ਸੀ ਜਿਹੜੀ 2 ਰੁਪਈਏ ਵਾਲੀ ਗੋਲੀ ਹੈ ਉਹ ਇੱਥੇ 12 ਦੀ ਵੀ ਵੇਚੀ ਜਾ ਰਹੀ ਹੈ, 32 ਦੀ ਵੀ ਵੇਚੀ ਜਾ ਰਹੀ ਹੈ, ਹਨੇਰਾ ਪਿਆ, ਕੋਈ ਪੁੱਛਣਾ ਨੀ, ਬੜਾ ਰੌਲਾ ਪੈ ਗਿਆ। ਥੋੜੀ ਚਿਰ ਬਾਅਦ ਉਹ ਚੁੱਪ ਕਰ ਗਿਆ ਤੇ ਲੋਕੀ ਗੱਲਾਂ ਕਰਦੇ ਸੀ ਕਿ ਚੁੱਪ ਕਿਉਂ ਕਰ ਗਿਆ। ਉਦੋਂ ਬਾਅਦ ਮਸਲਾ ਕਈ ਵਾਰ ਉੱਠਿਆ, ਆ ਪਿੱਛੇ ਜੇ ਵੀ ਇਹ ਗੱਲ ਚੱਲੀ ਕਿ ਜਿਹੜੇ ਹੋਲਸੇਲ ਡੀਲਰ ਨੇ ਉਹ ਕੈਮਿਸਟ ਸ਼ਾਪ ਵਾਲਿਆਂ ਨੂੰ, ਦੁਕਾਨਾਂ ਵਾਲਿਆਂ ਨੂੰ ਜਦੋਂ ਦਵਾਈਆਂ ਦਿੰਦੇ ਆ, ਜਿਹੜੀ ਦਵਾਈ ਉਹਨਾਂ ਨੇ 5 ਰੁਪਏ ਵਾਲੀ ਦਿੱਤੀ ਉਹ ਅਗਲੇ ਪਾਸੇ ਉੱਤੇ MRP ਯਾਨੀ ਮੈਕਸੀਮਮ ਰਿਟੇਲ ਪ੍ਰਾਈਸ ਜਿਹੜੀ ਆ ਉਹ 105 ਲਿਖੀ ਹੋਵੇ ਤੇ ਕੈਮਿਸਟ ਨੂੰ 100 ਰੁਪਇਆ ਚੋਂ ਝੱਟ ਬਚ ਜਾਂਦਾ, ਉਹ ਇੰਨੀਆਂ ਨੇ ਮੈਨੂੰ ਮਾਰਜਨ ਰੱਖ ਕੇ ਦੇ ਰਹੇ। ਪਿਛਲੇ 3 ਦਿਨ ਤੋਂ ਇੱਕ ਖਬਰ ਗਰਮ ਸੀ, ਉਹ ਕੱਲ ਸੁਪਰੀਮ ਕੋਰਟ ਪਹੁੰਚ ਗਈ ਕਿ ਇੱਕ ਲਾਈਫ ਸੇਵਿੰਗ ਡਰੱਗ ਹੈ ਜਿਹਦੀ ਕੀਮਤ ਹੋਲਸੇਲ ਦੇ ਵਿੱਚ ਕੈਮਿਸਟ ਲੈਂਦੇ ਆ ਉਹਦੀ ਕੀਮਤ 2700 ਰੁਪਇਆ, ਪਰ ਜਦੋਂ ਹਸਪਤਾਲਾਂ ਦੇ ਵਿੱਚ ਜਾਂ ਮਰੀਜ਼ਾਂ ਨੂੰ ਕੈਮਿਸਟ ਸ਼ਾਪ ਤੋਂ ਦਿੱਤੀ ਜਾਂਦੀ ਹੈ ਇੱਕ 0 ਲਾਦਨੇ, 2700 ਵਾਲੀ ਦਵਾਈ 2700 ਦੀ ਦਿੰਦੇ, ਇਹਦਾ ਮਤਲਬ ਇੱਕ ਪੈਕਟ ਵੇਚਣ ਦੇ ਉੱਤੇ ਉਹਨਾਂ ਨੂੰ 24,000 ਰੁਪਏ ਦੀ ਬਚਤ ਆ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਕੱਲ ਸੁਪਰੀਮ ਕੋਰਟ ਬਹੁਤ ਗੁੱਸੇ ਚ ਪਈ ਤੇ ਲੋਕਾਂ ਨੂੰ ਲੁੱਟਣ ਵਾਸਤੇ ਇਹਨਾਂ ਨੂੰ ਮੌਕਾ ਦਿੱਤਾ ਪਿਆ, ਬੰਦ ਕਰੋ ਇੱਦਾਂ ਦਾ। ਸਾਡੇ ਭਾਰਤ ਵਿੱਚ ਦਵਾਈਆਂ ਦਾ ਕਾਰੋਬਾਰ ਠੱਗੀ ਠੋਜ ਦਾ ਕਾਰੋਬਾਰ ਬਣ ਚੁੱਕਾ, ਇੱਥੇ ਰੋਜ਼ ਹੀ 200-300 ਸੈਂਪਲ ਫੜੇ ਜਾਣ ਦੀ ਖਬਰ ਆਉਂਦੀ ਆ, ਜਿਹੜੀਆਂ ਦਵਾਈਆਂ ਨਕਲੀ ਆ ਉਹ ਨਕਲੀ ਬਣਾ ਕੇ ਰਾਤੋ ਰਾਤ ਸਾਰੇ ਭਾਰਤ ਦੀ ਮਾਰਕੀਟ ਚ ਕੱਢ ਦਿੰਦੇ। 500-700 ਕਰੋੜ ਦਾ ਮਾਲ ਕੱਢਤਾ, 2 ਮਹੀਨੇ ਟੈਸਟ ਰਿਪੋਰਟ ਨਾ ਆਉਣ ਦਿੱਤੀ, ਆਖਿਆ ਜੀ ਟੈਸਟ ਰਿਪੋਰਟ ਵਾਸਤੇ ਸੈਂਪਲ ਭੇਜੇ, ਜਦੋਂ ਸਾਰਾ ਮਾਲ ਵਿਕ ਜਾਂਦਾ ਤੇ ਉੱਪਰਲਿਆਂ ਨੂੰ ਕਹਿ ਕੇ ਟੈਸਟ ਰਿਪੋਰਟ ਜਾਰੀ ਕਰਾ ਦਿੰਦੇ ਜੀ ਦਵਾਈ ਘਟ ਗਿਆ ਬੰਦ ਕਰੋ, ਕਹਿੰਦੇ ਕਰ ਦਿੰਦੇ, ਅਗਲੇ ਦਿਨ ਰੈਪਰ ਬਦਲਦੇ ਆ ਉਹੋ ਹੀ ਦਵਾਈ 19-21 ਚੇਂਜ ਕਰਕੇ ਫਿਰ ਨਵੇਂ ਬਣਾ ਕੇ ਬਾਜ਼ਾਰ ਚ ਕੱਢ ਦਿੰਦੇ ਆ, ਫਿਰ ਇਸੇ ਤਰ੍ਹਾਂ 500-700 ਕਰੋੜ ਦਾ ਮਾਲ ਵੇਚ ਕੇ ਰਿਪੋਰਟ ਆ ਜਾਂਦੀ ਹੈ ਜੀ ਦਵਾਈ ਘਟੀਆ ਸੀ। ਉਹਨੇ ਚਿਰ ਤੱਕ ਜਿਹਨੇ 500-700 ਕਰੋੜ ਦਾ ਮਾਲ ਵੇਚਿਆ, 100 ਕਰੋੜ ਦੀ ਦਵਾਈ ਆ, 100 ਕਰੋੜ ਡੀਲਰਾਂ ਨੂੰ ਦਿੱਤਾ, 300-400 ਕਰੋੜ ਕਮਾ ਲਿਆ, ਇਹ ਠੱਗੀ ਠੋਏ ਦਾ ਧੰਦਾ ਚੱਲਦਾ ਬਹੁਤ ਵੱਡੇ ਪੱਧਰ ਤੇ। ਕੱਲ ਸੁਪਰੀਮ ਕੋਰਟ ਦੇ ਤੋਂ ਕਾਫੀ ਜ਼ਿਆਦਾ ਨਾਰਾਜ਼ ਹੋਈ
1: ਜੀ। ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ, ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ, ਸ਼ੁਕਰੀਆ।
1: ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਆ, ਤੁਸੀਂ ਹੁਣੇ ਹੁਣੇ ਪੰਨੂ ਸਾਹਿਬ ਤੋਂ ਖਬਰਾਂ ਦੀ ਤਫਸੀਲ ਹਾਸਲ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ, ਤੇ ਇੱਕ ਜ਼ਰੂਰੀ ਅਨਾਉਂਸਮੈਂਟ ਵੀ ਹੈ, ਇੱਕ ਜ਼ਰੂਰੀ ਜਾਣਕਾਰੀ ਦੀ ਸਾਂਝ ਵੀ ਅਸੀਂ ਤੁਹਾਡੇ ਨਾਲ ਪਾਉਣੀ ਹੈ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ, ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਜਿੱਤਣ ਵਾਲੀ ਡੀਲਰਸ਼ਿਪ ਹੈ, ਉੱਥੇ 23 ਸਤੰਬਰ, 24 ਸਤੰਬਰ, 25 ਸਤੰਬਰ ਅਤੇ 26 ਸਤੰਬਰ 4 ਦਿਨ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਹੈ। ਇਸ ਸਮਰ ਸੇਲ ਦੇ ਵਿੱਚ, ਸਮਰ ਐਂਡ ਸੇਲ ਦੇ ਵਿੱਚ ਤੁਸੀਂ ਬਹੁਤ ਵੱਡੇ ਡਿਸਕਾਊਂਟ ਹਾਸਲ ਕਰ ਸਕਦੇ ਹਾਂ, ਬੜੀਆਂ ਵਧੀਆ ਡੀਲਸ ਜਿਹੜੀਆਂ ਉਹ ਤੁਹਾਡੇ ਲਈ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਵੱਲੋਂ ਤੁਹਾਨੂੰ ਦਿੱਤੀਆਂ ਜਾਣਗੀਆਂ। ਕੁਛ ਆਫਰਸ ਤੇ ਕੁਛ ਗੱਡੀਆਂ ਤੇ ਅਪ ਟੂ 40,000, ਕੁਛ ਤੇ 25,000, 2500 ਦਾ ਬੋਨਸ ਤੁਸੀਂ ਹਾਸਲ ਕਰ ਸਕੋਗੇ। ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਮਨਪਸੰਦ ਦੀ ਕੋਈ ਗੱਡੀ ਫਾਈਨੈਂਸ ਕਰਨੀ ਆ, ਲੀਜ਼ ਕਰਨੀ ਆ, ਤੇ ਕੁਛ ਗੱਡੀਆਂ 0% ਤੇ ਵੀ ਉਹ ਫਾਈਨੈਂਸ ਕਰ ਰਹੇ ਨੇ, ਲੀਜ਼ ਕਰ ਰਹੇ ਨੇ। ਸੋ ਇਸ ਬਹੁਤ ਵੱਡੀ ਸੇਲ ਦਾ, ਇਸ ਬਹੁਤ ਵੱਡੀ ਅਪੋਰਚੁਨਿਟੀ ਦਾ, ਇਸ ਬਹੁਤ ਵੱਡੀ ਆਫਰ ਦਾ ਤੁਸੀਂ ਜ਼ਰੂਰ ਫਾਇਦਾ ਚੁੱਕੋ। 23, 24, 25, 26 ਅੱਜ ਦਾ ਦਿਨ ਤਾਂ ਲੰਘ ਗਿਆ ਤੇ 3 ਦਿਨ ਤੁਹਾਡੇ ਕੋਲ ਰਹਿ ਗਏ ਨੇ। ਇਹਨਾਂ 3 ਦਿਨਾਂ ਦੇ ਵਿੱਚ ਤੁਸੀਂ ਜ਼ਰੂਰ ਉੱਥੇ ਵਿਜ਼ਿਟ ਕਰੋ, ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਨੂੰ ਪਿਆਰ ਕਰਦੇ ਹੋ, ਜੇਕਰ ਤੁਸੀਂ ਮਰਸੀਡੀਜ਼ ਦੀ ਗੱਡੀ ਲੈਣ ਦਾ ਸੋਚ ਰਹੇ ਹੋ, ਤੇ ਇਹ ਬੈਸਟ 3 ਦਿਨ ਹੋਣਗੇ ਜਦੋਂ ਤੁਸੀਂ ਇੱਕ

0: ਫਾਇਦੇਮੰਦ ਸੌਦਾ ਜਿਹੜਾ ਆ ਉਹ ਕਰ ਸਕੋਗੇ ਤੇ ਇਹਦੇ ਲਈ ਤੁਸੀਂ ਗੌਰਵ ਸ਼ਰਮਾ ਨੂੰ ਕਾਲ ਵੀ ਕਰ ਸਕਦੇ ਆ 403-903-6657 ਤੇ ਅੱਜ ਦਾ ਪ੍ਰੋਗਰਾਮ ਮੈਨੂੰ ਸੁਲੀਨ ਕੌਰ ਜਸਟਰ ਨੂੰ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਲਿਖੀ ਮਾਂ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ

0: ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
4: ਓਹੋ ਅੱਜ ਫੇਰ ਨੀ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
0: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
6: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
0: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ

0: ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
4: जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702-2023

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਸਤੰਬਰ ਮਹੀਨੇ ਦੀ 24 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਨੀ ਹੈ। ਬਹੁਤ ਸਾਰੀਆਂ ਅਹਿਮ ਖਬਰਾਂ ਨੇ ਅੱਜ ਦੇ ਪ੍ਰੋਗਰਾਮ ਵਿੱਚ, ਉਹ ਸਾਰੀਆਂ ਆਪ ਜੀ ਨਾਲ ਸ਼ੇਅਰ ਕਰਨ ਦਾ ਯਤਨ ਕਰਾਂਗੇ। 5 ਵਜੇ ਸਵਰੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਕੁਲਵਿੰਦਰ ਕੂਕੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਤਾਂ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ। ਕੁਛ ਦਿਨ ਤਿੱਖੀ ਧੁੱਪ ਅਤੇ ਗਰਮੀ ਵਾਲਾ ਮੌਸਮ, ਬਹੁਤੀ ਜ਼ਿਆਦਾ ਗਰਮੀ ਤਾਂ ਨਹੀਂ ਪਰ ਫਿਰ ਵੀ ਰਾਹਤ ਵਾਲਾ ਸੀ, ਕਿਉਂਕਿ ਉਸ ਤੋਂ ਪਹਿਲਾਂ ਠੰਡ ਜਿਹੜੀ ਹੈ ਥੋੜ੍ਹੀ ਜਿਹੀ ਆ ਗਈ ਸੀ। ਅੱਜ ਫਿਰ ਬਦਲਵਾਈ ਹੈ ਅਤੇ 15 ਕੁ ਡਿਗਰੀ ਸੈਲਸੀਅਸ ਟੈਂਪਰੇਚਰ ਹੈ।

ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਦਿਨੇ 21 ਅਤੇ ਰਾਤ ਨੂੰ 10, ਉਸ ਤੋਂ ਅਗਲੇ ਦਿਨ 11 ਅਤੇ ਰਾਤ ਨੂੰ 6, ਫਿਰ 14 ਅਤੇ 2-3 ਡਿਗਰੀ ਤੱਕ ਰਾਤ ਦਾ ਟੈਂਪਰੇਚਰ ਜਿਹੜਾ ਹੈ ਜੀ ਰਹਿਣ ਦੀ ਸੰਭਾਵਨਾ ਹੈ। ਸਤੰਬਰ ਮਹੀਨਾ ਠੀਕ ਠਾਕ ਗੁਜ਼ਰ ਜਾਵੇਗਾ ਅਜਿਹੀ ਉਮੀਦ ਹੈ। ਸੋ ਮੌਸਮ ਬਦਲ ਸਕਦਾ ਹੈ, ਪਤਝੜ ਦੀ ਰੁੱਤ ਆ ਚੁੱਕੀ ਹੈ। ਜੇਕਰ ਤੁਸੀਂ ਫੋਟੋਆਂ ਖਿੱਚਣ ਖਿਚਵਾਉਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਜਿਹੜੇ ਸੁਨਹਿਰੇ ਰੰਗਾਂ ਦੇ ਪੱਤੇ ਹਨ ਦਰੱਖਤਾਂ ਦੇ, ਉਹਨਾਂ ਦੀ ਬੈਕਗਰਾਊਂਡ ਯੂਜ਼ ਕਰਕੇ ਤੁਸੀਂ ਫੋਟੋ ਸ਼ੂਟ ਵਗੈਰਾ ਕਰਵਾ ਸਕਦੇ ਹੋ। ਰੇਡੀਓ ਸੁਰ ਸੰਗਮ 'ਤੇ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਖਬਰਾਂ 'ਤੇ ਚਰਚਾ ਕਰਨੀ ਹੈ ਉਹਦੇ ਦੇ ਸੰਬੰਧ ਦੇ ਵਿੱਚ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ। ਅਤੇ ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਲੰਬੀ ਇੰਟਰਵਿਊ ਦੇ ਵਿੱਚ ਕੁਛ ਗੱਲਾਂ ਕੀਤੀਆਂ, ਜਿਹਦੇ ਵਿੱਚੋਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਅਮਰੀਕਾ ਦੀ ਫੌਜੀ ਕਾਰਵਾਈ ਜੋ ਕੈਨੇਡਾ 'ਤੇ ਹੋ ਸਕਦੀ ਹੈ ਜਾਂ USA ਲੈਡ ਮਿਲਟਰੀ ਐਕਸ਼ਨ ਜਿਹੜਾ ਉਹਦੇ ਰਿਸਕ ਵੀ ਮੈਂ ਸਟੱਡੀ ਕੀਤੇ ਨੇ, ਕਿ ਮੈਂ ਦੇਖਿਆ ਕਿ ਉਹ ਕੀ ਗੱਲ ਬਣ ਸਕਦੀ ਹੈ। ਇਸ ਤੋਂ ਇਲਾਵਾ ਹੋਰ ਖਬਰਾਂ ਦੇ ਵਿੱਚ, ਕੈਨੇਡਾ ਵਿੱਚ ਮਹਿੰਗਾਈ ਅਤੇ ਰੋਜ਼ ਜੀਵਨ ਦੇ ਵੱਧਦੇ ਖਰਚਿਆਂ ਦਾ ਅਸਰ ਹਰ ਇੱਕ 'ਤੇ ਪਿਆ ਅਤੇ ਬਹੁਤ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਇਹ ਗੱਲ ਮੰਨੀ ਹੈ ਕਿ ਉਹ ਆਪਣੇ ਬੱਚਿਆਂ ਦੀ ਮਦਦ ਕਰ ਰਹੇ ਨੇ ਅਤੇ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਦੀ ਮਦਦ ਕੀਤੀ ਹੈ। ਇਹ ਇੱਕ ਰਿਪੋਰਟ। ਇਸ ਤੋਂ ਇਲਾਵਾ ਜੀ, ਰਿਪੋਰਟ ਹੈ ਕਿ ਕੈਨੇਡਾ ਵਿੱਚ 2.5 ਲੱਖ ਅਰਜ਼ੀਆਂ PR ਦੀਆਂ ਜਿਹੜੀਆਂ ਨੇ ਉਹ ਐਡਮਿਸ਼ਨ ਸਪੇਸ ਦੀ ਉਡੀਕ ਵਿੱਚ ਨੇ, ਕਿਉਂਕਿ ਕੋਟਾ ਜਿਹੜਾ ਨਿਰਧਾਰਿਤ ਕੀਤਾ ਗਿਆ ਅਤੇ ਬਹੁਤ ਵੱਡੀ ਗਿਣਤੀ ਵਿੱਚ PR ਦੀਆਂ ਅਰਜ਼ੀਆਂ ਉਹ ਐਡਮਿਸ਼ਨ ਸਪੇਸ ਦੀ ਉਡੀਕ ਕਰ ਰਹੀਆਂ ਨੇ। ਇਹਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਆਪ ਨਾਲ ਸਾਂਝੀ ਕਰਾਂਗੇ। ਕੈਨੇਡਾ ਦੀ ਆਬਾਦੀ ਵਧਣ ਦੀ ਰਫ਼ਤਾਰ ਬਿਲਕੁਲ ਸੁਸਤ ਹੋ ਗਈ ਹੈ ਅਤੇ ਬਹੁਤ ਸੁਸਤੀ ਨਾਲ ਵਧੀ ਹੈ ਕੈਨੇਡਾ ਦੀ ਆਬਾਦੀ। ਕਈ ਦਹਾਕਿਆਂ ਤੋਂ ਬਾਅਦ ਇਹੋ ਜਿਹੀ ਅੰਕੜਿਆਂ ਦੀ ਖੇਡ ਸਾਨੂੰ ਨਜ਼ਰ ਆ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ, ਉਹਨਾਂ 'ਤੇ ਰਿਪੋਰਟ ਪੇਸ਼ ਕਰਾਂਗੇ। ਕੈਨੇਡਾ ਦੀ ਸਰਕਾਰੀ ਏਜੰਸੀ ਸਟੈਟਿਸਟਿਕਸ ਕੈਨੇਡਾ ਨੇ ਅਪ੍ਰੈਲ ਦੇ ਵਿੱਚ ਕੈਨੇਡਾ ਅੰਦਰ ਜੋ ਕੱਚੇ ਵਸਨੀਕਾਂ ਦੀ ਗਿਣਤੀ ਕੀਤੀ ਸੀ ਉਹਦੇ ਨਾਲੋਂ ਵੱਡੀ ਗਿਣਤੀ ਵਿੱਚ ਕੈਨੇਡਾ 'ਚ ਵਸਨੀਕ ਕੱਚੇ ਮੌਜੂਦ ਨੇ, ਇਹ ਨਵੇਂ ਅੰਕੜੇ ਦੱਸ ਰਹੇ ਨੇ। ਜੇ ਨਵੇਂ ਕੱਚੇ ਨਹੀਂ ਇੰਨੇ ਆ ਰਹੇ ਤਾਂ ਫਿਰ ਇਹ ਗਿਣਤੀ ਅਚਾਨਕ ਕਿਵੇਂ ਵੱਧ ਗਈ, ਇਹ ਵਿਸਥਾਰ ਨਾਲ ਆਪ ਜੀ ਨਾਲ ਖਬਰ ਸਾਂਝੀ ਕਰਾਂਗੇ। ਇਨਵਾਇਰਮੈਂਟਲਿਸਟ, ਵਾਤਾਵਰਨ ਪ੍ਰੇਮੀ ਜੋ ਕਿ ਦੁਨੀਆ ਭਰ ਵਿੱਚ ਮਸ਼ਹੂਰ ਹਨ, ਡੇਵਿਡ ਸੁਜ਼ੂਕੀ, ਉਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਬਾਰੇ ਉਹਨਾਂ ਨੇ ਕਿਹਾ ਕਿ ਨੈਸ਼ਨਲ ਇਨਵਾਇਰਮੈਂਟ ਦੇ ਮੁੱਦੇ 'ਤੇ ਜਿੱਥੇ ਕੈਨੇਡਾ ਪਹਿਲਾਂ ਖਲੋਤਾ ਸੀ ਉੱਥੋਂ ਮਾਰਕ ਕਾਰਨੀ ਨੇ ਮੋੜ ਕੱਟ ਲਿਆ ਅਤੇ ਕਲਾਈਮੇਟ ਦੇ ਉੱਪਰ ਸ਼ਿਫਟ ਨਜ਼ਰ ਆ ਰਹੀ ਹੈ ਅਤੇ ਇਕਨੋਮਿਕਸ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇਹਦੇ ਬਾਰੇ ਡਾਕਟਰ ਸੁਜ਼ੂਕੀ ਕੀ ਕਹਿੰਦੇ ਨੇ ਇਹ ਆਪ ਜੀ ਨਾਲ ਸਾਂਝਾ ਕਰਾਂਗੇ। ਕੈਨੇਡਾ ਵਿੱਚ ਅਨਇੰਪਲਾਇਮੈਂਟ ਦੀ, ਬੇਰੁਜ਼ਗਾਰੀ ਦੀ ਸਥਿਤੀ ਕਿਹੋ ਜਿਹੀ ਹੈ? ਓਨਟੇਰੀਓ ਦੇ ਵਿੰਡਸਰ ਇਲਾਕੇ ਦੇ ਵਿੱਚ ਇੱਕ ਨਵਾਂ ਕੋਸਕੋ ਖੁੱਲ੍ਹਿਆ ਅਤੇ ਕੋਸਕੋ ਸਟੋਰ ਦੇ ਵਿੱਚ ਜੌਬ ਲੈਣ ਵਾਲਿਆਂ ਦੀ ਹਜ਼ਾਰਾਂ ਦੀ ਲਾਈਨਾਂ ਲੱਗ ਗਈਆਂ। ਇਹ ਖਬਰ ਵਿਸਥਾਰ ਨਾਲ ਆਪ ਜੀ ਨਾਲ ਸਾਂਝੀ ਕਰਾਂਗੇ ਕਿ ਨੌਕਰੀਆਂ ਕਿੱਧਰ ਜਾ ਰਹੀਆਂ ਨੇ ਅਤੇ ਕਿਹੋ ਜਿਹੀ ਸਥਿਤੀ ਹੈ। ਸੋ ਇਹ ਰਿਪੋਰਟ ਵਿਸਥਾਰ ਨਾਲ ਸਾਂਝੀ ਕੀਤੀ ਜਾਵੇਗੀ। ਟੋਰਾਂਟੋ ਦੀ ਪੀਅਰਸਨ ਏਅਰਪੋਰਟ 'ਤੇ ਕੋਕੇਨ ਅਤੇ ਹਸ਼ੀਸ਼ ਨਾਲ ਭਰੇ ਸੂਟਕੇਸ ਬਰਾਮਦ ਕੀਤੇ ਨੇ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਨੇ। ਇਸ ਤੋਂ ਇਲਾਵਾ 4 ਅਲਬਰਟਾ ਵਾਸੀਆਂ ਨੂੰ ਨਕਲੀ ਜਾਂ ਕੌਂਟਰਬੈਂਡ ਟਬੈਕੋ, ਡਰੱਗਸ ਅਤੇ ਸਟੋਲਨ ਪ੍ਰੋਪਰਟੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। 4 ਅਲਬਰਟਾ ਵਾਸੀ 3 ਮਿਲੀਅਨ

832-1208 5878321208 Sonic Insurance YYC Home Care ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ ਆਪਣੀ ਬੋਲੀ ਵਿੱਚ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨਾਲ ਸੰਪਰਕ ਕਰੋ ਤੇ ਬਿੱਲ ਇਹ ਸਰਕਾਰ ਨੂੰ ਭੇਜਣਗੇ ਫੋਨ ਹੈ 8257600983 8257600983 YYC Home Care ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲਿਆ ਹੈ ਜੀ ਓਐਸਐਸ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ ਹੈ 587-617-4496 5876174696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਕੱਲ੍ਹ ਤੋਂ ਹੀ 23 ਸਤੰਬਰ ਤੋਂ 26 ਸਤੰਬਰ ਤੱਕ ਜ਼ਬਰਦਸਤ ਸੇਲ ਲੱਗੀ ਹੋਈ ਹੈ ਅਤੇ ਉਹਨਾਂ ਵੱਲੋਂ ਸੁਨੇਹਾ ਹੈ ਕਿ ਇਹ ਤਰੀਕਾ ਨੋਟ ਕਰ ਲਓ ਕਿ ਸਿਰਫ 2 ਦਿਨ ਅੱਜ ਦਾ ਦਿਨ ਪਾ ਕੇ ਇਸ ਤੋਂ ਬਾਅਦ 2 ਦਿਨ ਹੋਰ ਬਾਕੀ ਨੇ ਅਤੇ ਬਹੁਤ ਵੱਡੀ ਸੇਲ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ 'ਤੇ ਬਹੁਤ ਭਾਰੀ ਡਿਸਕਾਊਂਟ ਗੱਡੀਆਂ 'ਤੇ ਜਿਹੜੇ ਨੇ ਜੀ ਉਹ ਦਿੱਤੇ ਜਾਣਗੇ ਅਤੇ ਇਹ ਡਿਸਕਾਊਂਟ ਕਿਸ ਕਿਸ ਤਰ੍ਹਾਂ ਦੇ ਨੇ ਕਿਹੜੇ ਕਿਹੜੇ ਮਾਡਲਸ ਨੇ ਅਤੇ ਤੁਸੀਂ ਜ਼ਰੂਰ ਪਤਾ ਕਰੋ ਜ਼ਿਆਦਾ ਜਾਣਕਾਰੀ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ 403-903-6757 4039036757 ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ ਲਾਈਫ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੋਂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 4034-04-3500 ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਹੈ 403-936-7777 ਡਾਈਨ ਇਨ ਕਰੋ ਡਿਲੀਵਰੀ ਕਰਵਾਓ ਜਾਂ ਟੇਕ ਆਊਟ ਵੀ ਤੁਸੀਂ ਲਿਜਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਤੋਂ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਜੋ ਪਾਸਪੋਰਟ ਫੋਟੋ ਆਪ ਜੀ ਨੂੰ ਤਿਆਰ ਕਰਕੇ ਦਿੱਤੀ ਜਾਵੇਗੀ ਅਗਰ ਤੁਸੀਂ ਕਿਸੇ ਵੀ ਕੰਟਰੀ ਦਾ ਪਾਸਪੋਰਟ ਬਣਾਉਣਾ ਹੋਵੇ OCI US ਵੀਜ਼ਾ ਜਾਂ ਕੋਈ ਗੌਰਮੈਂਟ ID ਤਾਂ ਟੋਪ ਕੁਆਲਿਟੀ ਅਤੇ ਘੱਟ ਰੇਟ ਪਿਕਸਲ ਫੋਟੋ ਸਟੂਡੀਓ ਫੈਮਿਲੀ ਫੋਟੋ ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਤੁਸੀਂ ਇਹਨਾਂ ਕੋਲ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਕਰਦੇ ਨੇ ਪਿਕਸਲ ਫੋਟੋ ਸਟੂਡੀਓਸ ਫੋਨ ਨੰਬਰ 403-947-0060 ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਕੁਛ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਅਤੇ ਨਾਲ ਹੀ ਮੁਆਫ਼ੀ ਚਾਹੁੰਦੇ ਹਾਂ ਕਿ ਕੱਲ੍ਹ ਕਿਸੇ ਤਕਨੀਕੀ ਕਾਰਨ ਕਰਕੇ ਪ੍ਰੋਗਰਾਮ ਆਪ ਜੀ ਨਾਲ ਜਿਹੜਾ ਆਪ ਜੀ ਤੱਕ ਨਹੀਂ ਪਹੁੰਚ ਸਕਿਆ ਮੁਆਫ਼ੀ ਚਾਹੁੰਦੇ ਜਿਸ ਵਾਸਤੇ ਬੈਕ ਹਾਂ ਜੀ ਅਸੀਂ ਅਤੇ ਪ੍ਰੋਗਰਾਮ ਆਪ ਜੀ ਤੱਕ ਪਹੁੰਚਾ ਰਹੇ ਹਾਂ ਪੇਸ਼ ਕਰ ਰਹੇ ਹਾਂ ਜੀ ਸੋ ਸਭ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰਾਂਗੇ ਮਾਰਕੀਟ ਜੋ ਅਪ ਡਾਊਨ ਰਹੀ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਜੇ ਜਾਰੀ ਰਹਿਣਗੇ ਕੱਚੇ ਤੇਲ ਦੀਆਂ ਕੀਮਤਾਂ ਜੋ ਪਿਛਲੇ ਦਿਨਾਂ ਦੇ ਵਿੱਚ ਉਛਾਲ ਇੱਕ ਜ਼ਬਰਦਸਤ ਉਛਾਲ ਆਇਆ ਅਤੇ ਉਹ ਉਛਾਲ ਜਿਹੜਾ ਸੀਗਾ ਬੇਸਿਕਲੀ ਉਹ ਅਪ੍ਰੈਲ ਮਈ ਤੋਂ ਬਾਅਦ ਹੁਣ ਨਜ਼ਰ ਆਇਆ ਸੀ ਉਸ ਵਿੱਚ ਫਿਰ ਗਿਰਾਵਟ ਨਜ਼ਰ ਆਈ ਅਤੇ ਉਸ ਗਿਰਾਵਟ ਤੋਂ ਬਾਅਦ ਅੱਜ ਫਿਰ ਉਛਾਲ ਹੈ ਅਤੇ WTI ਕਰੂਡ ਆਇਲ ਜੋ ਹੈ ਜੀ ਵੈਸਟ ਟੈਕਸਿਸ ਇੰਟਰਮੀਡੀਏਟ ਕਰੂਡ ਆਇਲ ਇਹ $95 ਪਰ ਬੈਰਲ ਨੂੰ ਟ੍ਰੇਡ ਹੋ ਰਿਹਾ ਬ੍ਰੈਂਟ ਕਰੂਡ ਜੋ ਹੈ ਜੀ ਉਹ $107.8 ਪਰ ਬੈਰਲ ਨੂੰ ਟ੍ਰੇਡ ਹੋ ਰਿਹਾ ਅਤੇ ਇੱਕ ਅਮਰੀਕਨ ਦੇ ਅੱਜ ਤੁਹਾਨੂੰ ਮਿਲਣ ਜਾਣਗੇ ਜੀ $1 ਅਤੇ $41 CAD ਐਂਡ $0.41 ਅਮਰੀਕਨ ਡਾਲਰ ਕੈਨੇਡੀਅਨ ਦੇ ਮੁਕਾਬਲੇ ਮਜ਼ਬੂਤ ਹੈ ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ ਸਿਰਫ 70 ਸੈਂਟ ਅਮਰੀਕਨ ਮਿਲ ਜਾਣਗੇ ਇੱਕ ਅਮਰੀਕਨ ਦੇ ਅੱਜ ਹੈ ਜੀ ਕੀਮਤ 95 ਰੁਪਏ ਅਤੇ 95 ਪੈਸੇ ਤਕਰੀਬਨ 96 ਰੁਪੀਸ 96 ਰੁਪਏ ਹੈ ਅਤੇ ਇਸੇ ਤਰ੍ਹਾਂ ਇੱਕ ਕੈਨੇਡੀਅਨ 'ਤੇ ਤੁਹਾਨੂੰ $67.87 67 ਰੁਪੀਸ ਐਂਡ 87 ਪੈਸੇ ਤੁਹਾਨੂੰ ਮਿਲ ਸਕਦੇ ਨੇ ਇਹ ਕਰੰਸੀ ਦੀਆਂ ਕੀਮਤਾਂ ਨੇ ਜੀ ਅਤੇ ਖਬਰਾਂ ਅਸੀਂ ਸਾਰੀਆਂ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਖਬਰ ਜੋ ਹੈ ਅਤੇ ਕੱਲ੍ਹ ਅਤੇ ਪਰਸੋਂ ਦੀ ਹੈ ਕਿਉਂਕਿ ਪ੍ਰੋਗਰਾਮ ਆਪ ਜੀ ਤੱਕ ਕੱਲ੍ਹ ਨਹੀਂ ਪਹੁੰਚ ਸਕਿਆ ਅਸੀਂ ਉਹ ਖਬਰ ਆਪ ਜੀ ਨਾਲ ਅੱਜ ਸ਼ੇਅਰ ਕਰਦੇ ਹਾਂ ਥੋੜ੍ਹਾ ਜਿਹਾ ਵਿਚਾਰ ਵੀ ਕਰਦੇ ਹਾਂ ਜੀ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ

ਕਿ ਸੈਪਰੇਸ਼ਨ ਦੇ ਮੁੱਦੇ ਤੇ ਕਾਫੀ ਸਾਰਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ, ਇੱਕ ਦੋ ਜਗ੍ਹਾ ਤੇ ਇਮੋਸ਼ਨਲ ਵੀ ਹੋਏ ਨੇ ਉਹ। ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਇੱਕ ਆਈਡੀਆ ਜਿਹਾ ਉਹਨਾਂ ਨੇ ਦਿੱਤਾ ਕਿ ਪਬਲਿਕ ਹੈਲਥ ਕੇਅਰ ਵਾਸਤੇ ਟੈਂਪਰੇਰੀ ਰੈਜੀਡੈਂਟ ਜਿਹੜੇ ਹੈਗੇ ਨੇ, ਕੱਚੇ ਵਸਨੀਕ ਨੇ, ਉਹਨਾਂ ਕੋਲੋਂ $1900 $1900 ਇੱਕ ਸਾਲ ਦੇ ਕਿਉਂ ਨਾ ਲੈ ਜਾਣ। ਇਹ ਉਹਨਾਂ ਨੇ ਅੰਕੜੇ ਦਿੱਤੇ ਅਤੇ October 19 ਨੂੰ ਰੈਫਰੈਂਡਮ ਦੇ ਵਿੱਚ ਨੌਨ ਪਰਮਾਨੈਂਟ ਰੈਜੀਡੈਂਟਸ ਕੋਲੋਂ ਰੀਜ਼ਨੇਬਲ ਫੀ ਜਾਂ ਪ੍ਰੀਮੀਅਮ ਜਿਹਨੂੰ ਕਿਹਾ ਜਾਂਦਾ ਉਹ ਕਿਉਂ ਨਾ ਲਿਆ ਜਾਵੇ, ਇਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਆ। ਇਹਦੇ ਵਿੱਚ ਉਹਨਾਂ ਨੂੰ ਅਲਬਰਟਾ ਦੇ ਹੈਲਥ ਕੇਅਰ ਅਤੇ ਐਜੂਕੇਸ਼ਨ ਸਿਸਟਮ ਦੇ ਵਿੱਚ ਉਹਨਾਂ ਨੂੰ ਐਕਸੈਸ ਮਿਲ ਸਕਦਾ। ਸੋ ਆਈਡੀਆ ਉਹ ਕਹਿੰਦੇ ਨੇ ਕਿ $1900 ਹੈ ਅਤੇ ਇਹਦੇ ਨਾਲ ਜਿਹੜੇ ਕੰਪੇਰੇਬਲ ਹੈਲਥ ਕੇਅਰ ਪ੍ਰੀਮੀਅਮ ਯੂਨਾਈਟਿਡ ਕਿੰਗਡਮ ਵਗੈਰਾ ਦੇ ਵਿੱਚ ਚਾਰਜ ਕੀਤੇ ਜਾਂਦੇ ਨੇ, ਅਸੀਂ ਉਸ ਹਿਸਾਬ ਨਾਲ ਗੱਲ ਕਰ ਰਹੇ ਹਾਂ। ਉਹ ਕਹਿੰਦੇ ਨੇ ਕਿ ਯੂਕੇ ਦੇ ਵਿੱਚ ਟੈਂਪਰੇਰੀ ਵਰਕਰ ਨੂੰ ਇੱਕ ਪ੍ਰੀਮੀਅਮ ਦੇਣਾ ਪੈਂਦਾ ਜਦੋਂ ਦੇਸ਼ ਦੇ ਵਿੱਚ ਆਉਂਦਾ, ਅਤੇ ਤਾਂ ਕਿ ਉਹ ਹੈਲਥ ਕੇਅਰ ਜਿਹੜੀ ਉਹਨਾਂ ਦੀ ਅਪਰੋਚ ਹੋਵੇ, ਅਤੇ $1450 ਪਰ ਸਾਲ ਸਟੂਡੈਂਟਸ ਲਈ ਅਤੇ $1900 ਸਾਰਾ ਸਾਲ ਦਾ ਹਰ ਤਰ੍ਹਾਂ ਦੇ ਵੀਜ਼ੇ ਜਾਂ ਇਮੀਗ੍ਰੇਸ਼ਨ ਐਪਲੀਕੇਸ਼ਨ ਜਿਹੜੇ ਲੋਕ 18 ਸਾਲ ਤੋਂ ਉੱਪਰਦੇ ਨੇ। ਸੋ ਇਸ ਮਾਮਲੇ 'ਤੇ ਵਿਰੋਧੀ ਧਿਰ ਨੇ ਤਾਂ ਕਿਹਾ ਕਿ ਨਹੀਂ, ਇਹ ਗੱਲ ਠੀਕ ਨਹੀਂ ਹੈ। ਪਰ ਫਿਰ ਵੀ ਉਹਨਾਂ ਨੇ ਡੈਨੀਅਲ ਸਮਿਥ ਹੋਰਾਂ ਨੇ ਜਿਹੜੇ ਅੰਕੜੇ ਰੱਖੇ ਨੇ ਇਹਨਾਂ 'ਤੇ ਬਹੁਤ ਸਾਰੀ ਬਹਿਸ ਛਿੜੀ ਹੈ, ਅਤੇ ਕੱਚੇ ਵਸਨੀਕਾਂ ਕੋਲੋਂ ਇਹ ਕਿਵੇਂ ਲੈ ਜਾਣਗੇ ਜਾਂ ਇਸ ਦੇ ਪਿੱਛੇ ਕੀ ਉਹਨਾਂ ਦੀ ਦਲੀਲ ਹੈ, ਕੀ ਅਲਬਰਟਾ ਦੇ ਵਿੱਚ ਹੁਣ ਇਸ ਤਰ੍ਹਾਂ ਕੱਚੇ ਵਸਨੀਕਾਂ ਨੂੰ ਜਿਹੜੇ ਇੱਥੇ ਹੈਗੇ ਨੇ ਕੀ ਉਹਨਾਂ ਨੂੰ ਇਲਾਜ ਜਿਹੜਾ ਹੈ ਨਹੀਂ ਜਿਹੜਾ ਉਹਨਾਂ ਦਾ ਕੀਤਾ ਜਾਵੇਗਾ। ਸੋ ਉਹਨਾਂ ਨੇ ਹਿਸਾਬ ਕਿਤਾਬ ਲਾ ਕੇ ਕਹਿੰਦੇ ਕਿ ਬਿਲੀਅਨਸ ਡਾਲਰ ਜਿਹੜਾ ਨੇ ਜਿਹੜਾ ਹੈ ਉਹ ਸਾਲ ਦਾ ਖਰਚਾ ਜਾਂਦਾ, ਅਤੇ ਇਸ ਕਰਕੇ ਸਾਡਾ ਜਿਹੜਾ ਸਾਡਾ ਇਹ ਜੋ ਖਰਚਾ ਇਸ ਪਾਸੇ 'ਤੇ ਬਹੁਤ ਜ਼ਿਆਦਾ ਹੋ ਜਾਂਦਾ, ਅਤੇ ਇਸ ਨੂੰ ਕਵਰ ਕਰਨ ਲਈ ਸਾਨੂੰ ਕੁਛ ਨਾ ਕੁਛ ਚਾਹੀਦਾ। ਹੁਣ ਇਸ 'ਤੇ ਵੱਡੇ ਸਵਾਲ ਇਹ ਨੇ, ਇੱਕ ਹਾਈਪੋਥੈਟੀਕਲ ਇੱਕ ਸਿਚੁਏਸ਼ਨ ਇਹ ਹੈ ਕਿ ਕੋਈ ਟੈਂਪਰੇਰੀ ਰੈਜੀਡੈਂਟ ਹੈ, ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਫੋਰਨ ਵਰਕਰ ਹੈ, ਜੇ ਉਹ ਇੱਥੇ ਨੇ ਜਾਂ ਉਹਨਾਂ ਦੇ ਬੱਚੇ ਨੇ ਜਾਂ ਉਹਨਾਂ ਦੇ ਸਪਾਊਸ ਨੇ, ਜੇ ਕਿਸੇ ਇਹੋ ਜਿਹੀ ਮੈਡੀਕਲ ਸਿਚੁਏਸ਼ਨ ਦੇ ਵਿੱਚ ਆ ਜਾਂਦੇ ਨੇ ਜਿੱਥੇ ਉਹ ਲਾਈਫ ਥਰੈਟਨਿੰਗ ਸਿਚੁਏਸ਼ਨ ਹੈ ਅਤੇ ਇਮੀਡੀਏਟ ਅਸਿਸਟੈਂਸ ਦੀ ਉਹਨਾਂ ਨੂੰ ਲੋੜ ਹੈ, ਅਤੇ ਉਹਨਾਂ ਨੇ ਕਵਰੇਜ ਨਹੀਂ ਲਈ ਹੋਈ, ਅਤੇ ਕੀ ਫਿਰ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਜਾਂ ਉਹਨਾਂ ਕੋਲੋਂ ਖੜ੍ਹੇ ਪੈਰ ਉਹਨਾਂ ਕੋਲੋਂ ਫੀਸ ਮੰਗੀ ਜਾਵੇਗੀ ਕਿ ਪਹਿਲਾਂ ਆ ਫੀਸ ਭਰੋ ਅਤੇ ਫਿਰ ਤੁਹਾਡਾ ਇਲਾਜ ਸ਼ੁਰੂ ਕਰਦੇ ਹਾਂ? ਇਹ ਗੱਲਾਂ ਸਾਰੀਆਂ ਕਲੀਅਰ ਨਹੀਂ ਹੈਗੀਆਂ। ਇਸ ਦੇ ਨਾਲ ਹੀ ਕੁਛ ਹੋਰ ਜੇ ਮੈਥ ਜੇ ਡੈਨੀਅਲ ਸਮਿਥ ਹੋਰਾਂ ਨੇ ਆਪਣਾ ਹਿਸਾਬ ਕਿਤਾਬ ਲਾਇਆ, ਅਤੇ ਇਹਦੇ ਨਾਲ ਕੁਛ ਲੋਕਾਂ ਨੇ ਹੋਰ ਵੀ ਲਾਇਆ ਕਿ ਅਲਬਰਟਾ ਰੈਫਰੈਂਡਮ ਦੇ ਨਾਲ ਜਿੰਨਾ ਰੈਫਰੈਂਡਮ ਵਾਸਤੇ ਜਿੰਨਾ ਖਰਚਾ ਹੋ ਰਿਹਾ, ਅਤੇ ਇੱਕ ਕੰਪੇਨ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਜਾਂ ਹੋਰ ਚੀਜ਼ਾਂ ਜੋ ਕਿ ਇਲੈਕਸ਼ਨਸ ਅਲਬਰਟਾ ਵਾਲੇ ਬਿਜ਼ੀ ਨੇ, ਡਿਊਟੀਜ਼ ਲੱਗਣਗੀਆਂ, ਗਿਣਤੀ ਮਿਣਤੀ ਹੋਵੇਗੀ ਅਤੇ ਵੱਡਾ ਖਰਚਾ ਹੋਵੇਗਾ, ਅਤੇ ਇਹਦੇ ਨਾਲ ਜਿਹੜੇ ਕੁਛ ਹੋਰ ਕੰਮ ਵੀ ਕੀਤੇ ਜਾ ਸਕਦੇ ਨੇ। $134 million ਜਿਹੜਾ ਹੈ ਉਹ ਦੱਸਿਆ ਜਾ ਰਿਹਾ, ਅਤੇ ਇਸ $134 million ਦੇ ਨਾਲ 188 ਟੀਚਰ ਅਤੇ 150 ਫੈਮਿਲੀ ਡਾਕਟਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਹਾਇਰ ਕੀਤਾ ਜਾ ਸਕਦਾ, ਅਤੇ ਅਲਬਰਟਾ ਵਿੱਚ ਸਿਚੁਏਸ਼ਨ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੀ ਗਿਣਤੀਆਂ ਮਿਣਤੀਆਂ ਜਿਹੜੀਆਂ ਨੇ ਜੀ ਉਹ ਚੱਲ ਰਹੀਆਂ ਨੇ, ਪਰ ਇਹ ਕਹਾਣੀ ਕਿੱਧਰ ਨੂੰ ਜਾਵੇਗੀ ਅਤੇ ਜਦੋਂ ਜਿਉਂ ਇਹ ਰੈਫਰੈਂਡਮ ਆ ਰਿਹਾ, ਇਸ ਰੈਫਰੈਂਡਮ ਦੇ ਬਾਰੇ ਅਸੀਂ ਆਪ ਜੀ ਨਾਲ ਜਿਹੜੀ ਸਾਂਝ ਹੈ ਵਿਚਾਰਾਂ ਦੀ ਉਹ ਪਾਉਂਦੇ ਰਵਾਂਗੇ ਇਸ ਪਲੇਟਫਾਰਮ ਤੋਂ। ਉੱਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਕਿ USA ਗਏ ਹੋਏ ਸੀ, UNO ਦੇ ਜਨਰਲ ਅਸੈਂਬਲੀ ਦੇ ਇਜਲਾਸ ਵਿੱਚ ਉਹਨਾਂ ਨੇ ਭਾਗ ਲੈਣਾ ਸੀ, ਅਤੇ ਉੱਥੇ ਉਹਨਾਂ ਦੀ ਇੱਕ ਲੰਬੀ ਚੌੜੀ ਇੰਟਰਵਿਊ ਨਿਊਯਾਰਕ ਟਾਈਮਸ ਦੇ ਨਾਲ ਹੋਈ, ਜਿਸ ਵਿੱਚ ਉਹਨਾਂ ਨੇ ਕੁਛ ਗੱਲਾਂ ਕੀਤੀਆਂ, ਅਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ US ਲੈਡ ਮਿਲਟਰੀ ਐਕਸ਼ਨ ਕੈਨੇਡਾ ਦੇ ਵਿੱਚ, ਕੀ ਅਮਰੀਕਾ ਕੈਨੇਡਾ ਦੇ ਉੱਪਰ ਕੋਈ ਫੌਜੀ ਕਾਰਵਾਈ ਵੀ ਕਰ ਸਕਦਾ, ਇਸ ਬਾਰੇ ਵੀ ਕਹਿੰਦੇ ਵਿਚਾਰ ਕੀਤੀ ਹੈ। ਅਤੇ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਰਿਸਕ ਮੈਨੇਜਮੈਂਟ ਹੈ, ਕੋਈ ਬੇਸ ਕੋਈ ਕੇਸ ਤਾਂ ਨਹੀਂ ਹੈ, ਅਤੇ ਜੇ ਅਸੀਂ ਇਹਦੇ ਬਾਰੇ ਕੋਈ ਇਸ ਬਾਰੇ ਨੂੰ ਨਾ ਸੋਚੀਏ ਅਤੇ ਕੋਈ ਤਿਆਰੀ ਨਾ ਕਰੀਏ ਤਾਂ ਇਹ ਇਰਰਿਸਪੋਂਸੀਬਲ ਹੋਵੇਗਾ, ਗੈਰ ਜ਼ਿੰਮੇਵਾਰਾਨਾ ਗੱਲ ਹੋਵੇਗੀ। US ਪ੍ਰੈਜੀਡੈਂਟ ਡੋਨਲਡ ਟਰੰਪ ਵਾਰ ਵਾਰ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਦੇ ਨੇ, ਪਰ ਉਹਨਾਂ ਨੇ ਇਸ ਕੰਮ ਲਈ ਕਦੇ ਵੀ ਮਿਲਟਰੀ ਪਾਵਰ ਜਿਹੜੀ ਹੈ ਵਰਤਣ ਦੀ ਉਹਨਾਂ ਨੇ ਜਾਇਜ਼ ਦੱਸਿਆ ਜਾਂ ਉਹਨਾਂ ਨੇ ਰੂਲ ਆਊਟ ਹੀ ਕੀਤਾ ਕਿ ਨਹੀਂ ਇੱਦਾਂ ਤਾਂ ਨਹੀਂ ਹੋ ਸਕਦਾ। ਪਰ ਉਹ ਕਹਿੰਦੇ ਨੇ ਕਿ ਇੱਕ

ਇਕਨੋਮਿਕ ਫੋਰਸ ਅਸੀਂ ਯੂਜ਼ ਕਰਾਂਗੇ, ਅਸੀਂ ਆਪਣੀ ਆਰਥਿਕ ਤਾਕਤ ਵਰਤ ਕੇ ਕੈਨੇਡਾ ਨੂੰ ਆਪਣਾ ਹਿੱਸਾ ਬਣਾਵਾਂਗੇ। ਕਾਰਨ ਹੀ ਜਿਹੜੇ ਸੀਗੇ ਕੈਨੇਡਾ ਦੀ ਪਲੈਨ ਜਿਹੜੀ ਹੈ ਕਿ ਕੈਨੇਡਾ ਵਾਲੇ ਕਿਵੇਂ ਡਿਪੈਂਡੈਂਸ ਘਟਾ ਰਹੇ ਨੇ USA 'ਤੇ, ਇਹਦੇ ਬਾਰੇ ਕੰਮ ਕਰਨਗੇ। ਅਤੇ ਮਾਰਕ ਕਾਰਨੀ ਨੇ ਉੱਥੇ ਇੱਕ ਐਗਜ਼ਾਮਪਲ ਦਿੱਤੀ ਕਿ ਅਸੀਂ ਐਲਨ ਮਸਕ ਦੀ ਸਟਾਰਲਿੰਕ ਸੈਟੇਲਾਈਟ ਇੰਟਰਨੈਟ ਸਰਵਿਸ ਤੋਂ ਆਪਣੀ ਨਿਰਭਰਤਾ ਘਟਾਵਾਂਗੇ। ਨਾਲ ਉਹਨਾਂ ਨੇ ਇਹ ਡਿਸਕਸ ਕੀਤਾ ਕਿ ਅਸੀਂ ਅਮਰੀਕਨ ਜਿਹੜੇ F-35 ਜਹਾਜ਼ ਨੇ ਉਹਨਾਂ ਨੂੰ ਖਰੀਦਣ ਨਾਲੋਂ ਅਸੀਂ ਹੋਰਨਾਂ ਪਾਸਿਆਂ ਵੱਲ ਨੂੰ ਵੀ ਧਿਆਨ ਕਰ ਰਹੇ ਹਾਂ। ਪੂਰਾ ਫਲੀਟ F-35 ਸਟੈਲਥ ਫਾਈਟਰਾਂ ਦਾ ਜਿਹੜਾ ਹੈ ਇਹ ਪੋਲੀਟੀਕਲ ਰਿਵਿਊ ਦੇ ਹੇਠ ਹੈ ਮਾਰਕ ਕਾਰਨੀ ਦੀ ਗੌਰਮੈਂਟ ਦੇ ਵਿੱਚ, ਅਤੇ ਇਹ ਰਿਵਿਊ 1 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਇਸ ਦੇ ਜਵਾਬ ਵਜੋਂ ਕਿ ਡੋਨਲਡ ਟਰੰਪ ਜਿਹੜੇ ਹਨ ਉਹਨਾਂ ਨੇ ਕੈਨੇਡਾ ਦੇ ਨਾਲ ਵਪਾਰਕ ਜੰਗ ਇੱਕ ਛੇੜੀ ਹੋਈ ਹੈ। ਹੁਣ ਜਦੋਂ ਗੱਲਬਾਤ ਵੀ ਨਹੀਂ ਚੱਲ ਰਹੀ ਤਾਂ ਟਰੰਪ ਨੇ 50% ਡਿਊਟੀ 28 ਬਿਲੀਅਨ ਦੀਆਂ ਕੈਨੇਡੀਅਨ ਵਸਤਾਂ 'ਤੇ ਲਾਈ ਹੋਈ ਹੈ, ਅਤੇ ਕੈਨੇਡਾ ਵਾਲਿਆਂ ਨੇ ਇਸ 'ਤੇ ਇਵਜ਼ ਦੇ ਵਜੋਂ ਰਿਟਾਲੀਏਟਰੀ ਟੈਰਿਫ ਜਿਹੜੇ ਨੇ ਜੀ ਉਹ ਲਾਏ ਹੋਏ ਨੇ। ਸੋ ਇਸ ਮਾਮਲੇ 'ਤੇ ਇਹ ਜਿਹੜੀ ਲੰਬੀ ਚੌੜੀ ਇੰਟਰਵਿਊ ਹੋਈ ਹੈ ਜੀ ਮਾਰਕ ਕਾਰਨੀ ਦੀ, ਇਹ ਬੜੇ ਸਾਰੇ ਸਵਾਲ ਖੜ੍ਹੇ ਕਰਦੀ ਹੈ ਕਿ ਕੀ ਕੈਨੇਡਾ, ਜੇ ਉਹਨਾਂ ਨੇ ਸੋਚਿਆ ਵੀ ਹੈ ਕਿ ਅਮਰੀਕਾ ਵਾਲੇ ਕਦੀ ਕੈਨੇਡਾ 'ਤੇ ਫੌਜੀ ਹਮਲਾ ਕਰ ਸਕਦੇ ਨੇ, ਅਤੇ ਇਹਦਾ ਜਵਾਬ ਕੀ ਹੋਵੇਗਾ ਕੈਨੇਡਾ ਦੇ ਕੋਲ, ਇਹ ਬਹੁਤ ਵੱਡੇ ਸਵਾਲ ਨੇ ਜੀ। ਇੱਧਰ ਕੈਨੇਡਾ ਦੇ ਵਿੱਚ ਖਰਚੇ ਇੰਨੇ ਵਧੇ ਹੋਏ ਨੇ ਕਿ ਇਕਨੋਮਿਕਸ ਦੀਆਂ ਖਬਰਾਂ ਨੇ, ਜੇਬਾਂ 'ਤੇ ਵਾਧੂ ਬੋਝ ਪਿਆ ਹੋਇਆ, ਕੋਸਟ ਆਫ ਲਿਵਿੰਗ ਵਧੀ ਹੋਈ ਹੈ, ਅਤੇ ਮਹਿੰਗਾਈ ਅਤੇ ਰੋਜ਼ ਜੀਵਨ ਦੇ ਵੱਧਦੇ ਖਰਚਿਆਂ ਦਾ ਅਸਰ ਇਹ ਨੌਜਵਾਨਾਂ 'ਤੇ ਹੀ ਨਹੀਂ, ਉਹ ਮਾਪਿਆਂ ਦੀਆਂ ਜੇਬਾਂ 'ਤੇ ਵੀ ਪੈ ਰਿਹਾ। RBC ਰਾਇਲ ਬੈਂਕ ਆਫ ਕੈਨੇਡਾ ਦੇ ਇੱਕ ਨਵੇਂ ਸਰਵੇਖਣ ਦੇ ਮੁਤਾਬਕ 18 ਤੋਂ 40 ਸਾਲ ਦੀ ਉਮਰ ਵਾਲੇ ਜਿਹੜੇ ਐਡਲਟ ਨੇ ਉਹਨਾਂ ਤੋਂ ਵਿੱਚੋਂ ਅੱਧੇ ਤੋਂ ਵੱਧ 51% ਦੇ ਮਾਪਿਆਂ ਨੇ ਪਿਛਲੇ 1 ਸਾਲ ਦੇ ਵਿੱਚ ਆਪਣੇ ਬੱਚਿਆਂ ਦੀ ਕਿਸੇ ਨਾ ਕਿਸੇ ਤਰੀਕੇ ਆਰਥਿਕ ਮਦਦ ਕੀਤੀ ਹੈ, ਚਾਹੇ ਉਹਨਾਂ ਨੂੰ ਸਿੱਧੇ ਪੈਸੇ ਦਿੱਤੇ ਹੋਣ ਜਾਂ ਕਿਸੇ ਹੋਰ ਤਰੀਕੇ ਹੈਲਪ ਕੀਤੀ ਹੋਵੇ, ਉਹ ਕੀਤੀ ਹੈ। ਮਾਪਿਆਂ ਵੱਲੋਂ ਦਿੱਤੀ ਇਸ ਮਦਦ ਦੀ ਔਸਤ ਰਕਮ ਲਗਭਗ $6,151 ਰਹੀ, ਜਿਸ ਵੀ ਰੂਪ ਵਿੱਚ ਹੋਵੇ। 18% ਮਾਪਿਆਂ ਨੇ 10,000 ਤੋਂ ਵੱਧ ਅਤੇ ਜਿਹੜੀ 10,000 ਤੋਂ ਲੈ ਕੇ 20,000 ਤੱਕ ਦੀ ਮਦਦ ਕੀਤੀ। ਸਭ ਤੋਂ ਵੱਡਾ ਖਰਚਾ ਜਿਹੜਾ ਗਰੋਸਰੀ ਦਾ ਹੈ ਜੀ, ਮਦਦ ਕਰਨ ਵਾਲੇ ਮਾਪਿਆਂ 'ਚੋਂ 56% ਆਪਣੇ ਬੱਚਿਆਂ ਦੇ ਗਰੋਸਰੀ ਦੇ ਖਰਚੇ ਵਿੱਚ ਕੁਝ ਯੋਗਦਾਨ ਪਾਉਣ ਲੱਗੇ ਨੇ। 24% ਮਾਪੇ ਕਿਰਾਇਆ ਦੇਣ ਵਿੱਚ ਮਦਦ ਕਰਦੇ ਨੇ, 21% ਯੂਟੀਲਿਟੀ ਬਿੱਲ ਲਈ ਪੈਸਾ ਦਿੰਦੇ ਨੇ, ਅਤੇ 12% ਮਾਪੇ ਕ੍ਰੈਡਿਟ ਕਾਰਡ ਜਾਂ ਹੋਰ ਕਰਜ਼ੇ ਦੀ ਅਦਾਇਗੀ ਵਿੱਚ ਵੀ ਮਦਦ ਕਰ ਰਹੇ ਨੇ। ਸੋ ਇਹ ਨਿਰਭਰਤਾ ਜਿਹੜੀ ਆ ਕੋਈ ਡਿਪੈਂਡੈਂਸੀ ਆ, ਇਹ ਨੌਜਵਾਨਾਂ ਤੱਕ ਨਹੀਂ, 35 ਤੋਂ 40 ਸਾਲ ਦੀ ਉਮਰ ਵਾਲੇ ਬੱਚਿਆਂ ਦੇ 37% ਮਾਪਿਆਂ ਨੇ ਮਦਦ ਕੀਤੀ, ਅਤੇ 19% ਮਾਪੇ ਇਹ ਕਹਿੰਦੇ ਆ ਕਿ 35 ਤੋਂ 40 ਸਾਲ ਵਾਲੇ ਉਹਨਾਂ ਦੇ ਬੱਚੇ ਅਜੇ ਵੀ ਪੂਰੀ ਤਰ੍ਹਾਂ ਇੰਡੀਪੈਂਡੈਂਟ ਨਹੀਂ। ਸੋ ਮਾਹਿਰਾਂ ਮੁਤਾਬਕ ਮਾਪਿਆਂ ਲਈ ਆਪਣੇ ਬੱਚਿਆਂ ਦੀ ਮਦਦ ਕਰਨਾ ਜ਼ਰੂਰੀ ਹੈ, ਪਰ ਇਸ ਦੇ ਨਾਲ ਆਪਣੀ ਰਿਟਾਇਰਮੈਂਟ ਬੱਚਤ ਐਮਰਜੈਂਸੀ ਫੰਡ ਅਤੇ ਹੋਰ ਜ਼ਰੂਰੀ ਖਰਚਿਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੋ ਇਹ ਕੈਨੇਡਾ ਦੇ ਵਿੱਚ ਪਰਿਵਾਰਾਂ ਦੇ ਰਿਸ਼ਤੇ ਅਤੇ ਵਿੱਤੀ ਕਠਿਨਾਈਆਂ ਇਹਨਾਂ ਸਾਰੀਆਂ ਚੀਜ਼ਾਂ 'ਤੇ ਐਡਲਟਸ ਦਾ, ਪੇਰੈਂਟਸ ਦਾ, ਬੱਚਿਆਂ ਦਾ, ਨੌਜਵਾਨਾਂ ਦਾ ਜਿਨ ਜੀਵਨ ਕਿਹੋ ਜਿਹਾ ਹੈ ਅਤੇ ਕਿਹੋ ਜਿਹਾ ਉਹਨਾਂ ਦਾ ਸਿਸਟਮ ਹੈ ਅਤੇ ਕਿਵੇਂ ਖਰਚੇ ਤੋਰ ਰਹੇ ਨੇ, ਇਸ 'ਤੇ ਇੱਕ ਓਵਰਆਲ ਝਾਤ ਜਿਹੀ ਇਸ ਦੇ ਨਾਲ ਸਾਡੀ ਪੈ ਜਾਂਦੀ ਹੈ ਜੀ। ਸੋ ਇਹ ਸਭ ਚੱਲ ਰਿਹਾ ਅਤੇ ਬਹੁਤ ਸਾਰੀਆਂ ਚੀਜ਼ਾਂ 'ਤੇ ਬਲੇਮ ਕੀਤਾ ਜਾਂਦਾ ਹੈ ਅਤੇ ਆਰਥਿਕ ਸਥਿਤੀ ਹੈ, ਮੰਦਵਾੜਾ ਹੈ ਜਾਂ ਹੋਰ ਕੋਈ ਗੱਲਾਂ ਨੇ। ਅਤੇ ਇੱਧਰ ਕੈਨੇਡਾ ਦੇ ਵਿੱਚ ਇਹ ਵੀ ਹੈ ਕਿ 2.5 ਲੱਖ ਤੋਂ ਵੱਧ ਜਿਹੜੀਆਂ ਅਰਜ਼ੀਆਂ ਨੇ ਉਹ ਜਿਹੜੇ PR ਲੈਣਾ ਚਾਹੁੰਦੇ ਨੇ, ਇੱਥੇ ਪੱਕੇ ਹੋਣਾ ਚਾਹੁੰਦੇ ਨੇ, ਉਹ ਐਡਮਿਸ਼ਨ ਸਪੇਸ ਦੀ ਉਡੀਕ ਵਿੱਚ ਨੇ, ਭਾਵ ਉਹਨਾਂ ਨੂੰ ਜਗ੍ਹਾ ਚਾਹੀਦੀ ਕਿ ਜਿੰਨਾ ਕੋਟਾ ਸਰਕਾਰ ਨੇ ਸਾਲ ਵਾਸਤੇ ਰੱਖਿਆ ਹੈ ਉਸ ਤੋਂ ਓਵਰ ਨੇ ਉਹ ਐਪਲੀਕੇਸ਼ਨ। ਹੁਣ ਇਹ ਆਪਣੇ ਤੌਰ 'ਤੇ ਅੰਕੜੇ ਜਿਹੜੇ ਹੈਗੇ ਨੇ ਕੁਛ ਕਨਫਿਊਜ਼ ਕਰਨ ਵਾਲੇ ਵੀ ਨੇ। ਕੈਨੇਡਾ ਵਿੱਚ ਪਰਮਾਨੈਂਟ ਰੈਜੀਡੈਂਸੀ PR ਲਈ ਅਪਲਾਈ ਕਰਨ ਵਾਲਿਆਂ ਲਈ ਜਿਹੜੀ ਅਪਡੇਟ ਆਈ ਹੈ, IRCC ਇਹ ਕਹਿੰਦੀ ਹੈ ਕਿ 2,48,000 ਪਰਮਾਨੈਂਟ ਰੈਜੀਡੈਂਸ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਨੇ ਜੀ ਉਹ ਐਡਮਿਸ਼ਨ ਸਪੇਸ ਦੀ ਉਡੀਕ ਕਰ ਰਹੀਆਂ ਨੇ। ਵੇਟਿੰਗ ਫੋਰ ਸਪੇਸ ਦਾ ਮਤਲਬ ਇੱਥੇ ਸਮਝੋ ਥੋੜ੍ਹਾ ਜਿਹਾ ਕਿ ਇਹ ਨਹੀਂ ਕਿ ਅਰਜ਼ੀ ਮਨਜ਼ੂਰ ਹੋ ਚੁੱਕੀ ਹੈ, ਇਹਦਾ ਮਤਲਬ ਇਹ ਹੈ ਕਿ ਅਰਜ਼ੀ ਪੂਰੀ ਹੈ ਪਰ ਉਸ ਲਈ ਉਹਦੀ ਜਿਹੜੀ ਉਹਦੀ ਕਲਾਸ ਹੈ ਉਹਦੇ ਵਿੱਚ ਐਡਮਿਸ਼ਨ ਕਪੈਸਿਟੀ ਜਿਹੜੀ ਹੈ ਉਹ ਲਿਮਿਟਡ ਹੋਣ ਕਰਕੇ ਫਾਈਲ ਨੂੰ ਹੋਰ ਲੰਬੇ ਸਮੇਂ ਲਈ ਰੱਖਿਆ ਜਾ ਸਕਦਾ। ਹੁਣ ਲਿਮਿਟਡ ਕਿਹੜੀ ਕਿਹੜੀ ਚੀਜ਼ਾਂ ਨੇ ਚਲੋ ਬਾਅਦ ਵਿੱਚ

0: ਇਹਦੇ ਵਿੱਚ ਇਕਨੋਮਿਕ ਕਲਾਸ ਹੈ, ਫੈਮਿਲੀ ਕਲਾਸ ਹੈ, ਪ੍ਰੋਟੈਕਟਡ ਕਲਾਸ ਹੈ, ਸਾਰੀਆਂ ਹੈਗੀਆਂ ਨੇ। ਜ਼ਿਆਦਾ ਘੋਟਾ ਇਕਨੋਮਿਕ ਕਲਾਸ ਦਾ ਹੁੰਦਾ। ਹੁਣ ਆਖਰੀ ਫੈਸਲੇ ਲਈ ਐਲੀਜੀਬਲ ਹੋਣਾ ਜ਼ਰੂਰੀ ਹੈ, ਮੈਡੀਕਲ ਸਿਕਿਉਰਿਟੀ ਬੈਕਗਰਾਊਂਡ ਚੈੱਕ ਵਗੈਰਾ ਅਤੇ ਹੋਰ ਰਿਕੁਆਇਰਮੈਂਟ ਸਾਰੀਆਂ ਹੋਣੀਆਂ ਜ਼ਰੂਰੀ ਆ। ਸੋ 31 ਜੁਲਾਈ ਤੱਕ ਦੇ ਜਿਹੜੇ ਸਟੈਟ ਹੈਗੇ ਉਹਦੇ ਵਿੱਚ ਇਕਨੋਮਿਕ ਕੈਟੇਗਰੀ ਵਿੱਚ ਲਗਭਗ 56,000 ਐਪਲੀਕੇਸ਼ਨ ਜਿਹੜੀਆਂ ਸਪੇਸ ਨੂੰ ਉਡੀਕ ਰਹੀਆਂ ਸੀ। ਫੈਮਿਲੀ ਕੈਟੇਗਰੀ ਵਿੱਚ ਇਹ ਗਿਣਤੀ 68,000 ਅਤੇ ਪ੍ਰੋਟੈਕਸ਼ਨ ਕੈਟੇਗਰੀ ਵਿੱਚ ਤਕਰੀਬਨ 125,000 ਦੱਸੀ ਗਈ। ਕੁੱਲ ਮਿਲਾ ਕੇ 248,000 ਜਿਹੜੀਆਂ ਅਰਜ਼ੀਆਂ ਦੱਸੀਆਂ ਗਈਆਂ ਅਤੇ 31 ਜੁਲਾਈ 2026 ਤੱਕ ਸਭ ਨੂੰ ਰਲਾ ਕੇ 716,000 ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਦੀ ਐਪਲੀਕੇਸ਼ਨ ਫਾਈਨਲ ਨਹੀਂ ਹੋਈਆਂ ਅਤੇ ਇਹਨਾਂ 'ਚੋਂ 35% ਪ੍ਰੋਸੈਸਿੰਗ ਦੀ ਬਜਾਏ ਐਡਮਿਸ਼ਨ ਸਪੇਸ ਵਿੱਚ ਪਈਆਂ ਨੇ। ਸੋ ਇਹ ਬਹੁਤ ਵੱਡਾ ਅੰਕੜਾ ਹੈ ਜੀ। ਫੈਮਿਲੀ ਸਪੋਂਸਰਸ਼ਿਪ ਦੇ ਵਿੱਚ ਵੀ ਬਹੁਤ ਲੰਬੀ ਵੇਟ ਹੈ ਅਤੇ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਸਪਾਊਸ ਜਾਂ ਕਾਮਨ ਲਾ ਪਾਰਟਨਰਸ਼ਿਪ ਪਾਰਟਨਰ ਸਪੋਂਸਰਸ਼ਿਪ ਵਾਲੇ ਜਿਹੜੇ ਨੇ ਉਹਨਾਂ ਦੀ ਵੇਟ ਜਿਹੜੀ 3 ਸਾਲ ਟੱਪ ਗਈ ਹੈ। ਸੋ ਇਹ ਇਨਲੈਂਡ ਸਪਾਊਸ ਕੈਟਾਗਰੀ ਨਾਲ ਸੰਬੰਧਿਤ ਹੈਗੇ ਅਤੇ ਇਹਨੂੰ ਸਾਰੀਆਂ ਸਪਾਊਸ ਸਪੋਂਸਰਸ਼ਿਪ ਐਪਲੀਕੇਸ਼ਨ ਲਈ ਇੱਕੋ ਹੀ ਪ੍ਰੋਸੈਸਿੰਗ ਟਾਈਮ ਜਿਹੜਾ ਕਹਿੰਦੇ ਉਹ ਨਾ ਸਮਝੋ। ਸੋ ਹਰ ਸਾਲ ਕਿੰਨੇ ਲੋਕਾਂ ਨੂੰ ਪੀ ਆਰ ਦਿੱਤੀ ਜਾ ਸਕਦੀ ਹੈ ਅਤੇ ਐਪਲੀਕੇਸ਼ਨ ਦੀ ਗਿਣਤੀ, ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਐਪਲੀਕੇਸ਼ਨ ਦੀ ਗਿਣਤੀ ਐਡਮਿਸ਼ਨ ਸਪੇਸਿਸ ਤੋਂ ਵੱਧ ਜਾਂਦੀ ਹੈ ਅਤੇ ਇਹਨੂੰ ਕੰਪਲੀਟ ਐਪਲੀਕੇਸ਼ਨ ਨੂੰ ਅਗਲੇ ਸਾਲਾਂ ਲਈ ਉਡੀਕਿਆ ਜਿਹੜਾ ਉਡੀਕ ਕਰਨਾ ਪੈ ਸਕਦਾ। ਸੋ ਇਹਦੇ ਜਿਹੜੇ ਅੰਕੜੇ ਨੇ ਜੀ ਬਹੁਤ ਅਹਿਮ ਨੇ ਅਤੇ ਇਹ ਕਿੰਨਾ ਕੁ ਅਸਰ ਪਵੇਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਸਾਰੀਆਂ ਚੀਜ਼ਾਂ 'ਤੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ। ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ

0: ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
3: ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਜੀ। ਕੈਨੇਡਾ ਦੀ ਆਬਾਦੀ ਦੇ ਬਾਰੇ ਕੁਛ ਅੰਕੜੇ ਜਿਹੜੇ ਨੇ ਉਹ ਸਾਹਮਣੇ ਆਏ ਨੇ, ਤੇ ਨਾਲ ਅਸੀਂ ਯਾਦ ਕਰਾ ਦਈਏ ਕਿ ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਤੇ ਕੱਲ੍ਹ ਤੋਂ 23 ਸਤੰਬਰ ਤੋਂ ਜਾਰੀ ਸੇਲ ਦੇ ਸਿਰਫ ਅੱਜ ਤੋਂ ਬਾਅਦ 2 ਦਿਨ ਬਾਕੀ ਰਹਿ ਗਏ ਨੇ। 26 ਸਤੰਬਰ ਤੱਕ ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਤੇ ਬਹੁਤ ਵੱਡੀ ਸੇਲ ਹੈ। ਅਗਰ ਤੁਸੀਂ ਮਰਸੀਡੀਜ਼ ਦੀ ਕਾਰ ਖਰੀਦਣੀ ਹੈ ਤੇ ਜ਼ਰੂਰ ਸੰਪਰਕ ਕਰੋ ਗੌਰਵ ਸ਼ਰਮਾ ਹੋਣਾ ਨਾਲ 403-903-6757 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਖਬਰਾਂ ਵੱਲ ਧਿਆਨ ਕਰਦੇ ਹਾਂ ਜੀ। ਕੈਨੇਡਾ ਦੀ ਪਾਪੂਲੇਸ਼ਨ ਵਧਣ ਦੀ ਰਫ਼ਤਾਰ ਇੱਕਦਮ ਘੱਟ ਗਈ ਹੈ, ਲੇਕਿਨ

ਉਸ ਤੋਂ ਪਹਿਲਾਂ ਜਿਹੜੇ ਨੌਨ ਪਰਮਾਨੈਂਟ ਰੈਜੀਡੈਂਟ ਨੇ, ਕੱਚੇ ਵਸਨੀਕ ਨੇ, ਉਹਨਾਂ ਦੀ ਗਿਣਤੀ ਕਿਵੇਂ ਇੱਕਦਮ ਵੱਧ ਗਈ ਹੈ, ਇਹਦੇ ਬਾਰੇ ਜ਼ਰਾ ਕੁ ਗੱਲਬਾਤ ਕਰਦੇ ਹਾਂ। ਸਟੈਟਿਸਟਿਕਸ ਕੈਨੇਡਾ ਨੇ ਜੂਨ ਮਹੀਨੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਤਕਰੀਬਨ 2.5 million, ਤਕਰੀਬਨ 25 lakh, 25.5 lakh ਕੱਚੇ ਵਸਨੀਕ ਨੌਨ ਪਰਮਾਨੈਂਟ ਰੈਜੀਡੈਂਟ ਹੈਗੇ ਨੇ। ਇਹ ਜੂਨ ਦੇ ਵਿੱਚ ਦੱਸਿਆ ਸੀ, ਪਰ ਸਟੈਟ ਜਿਹੜੇ ਸੀਗੇ ਉਹ ਅਪ੍ਰੈਲ ਦੇ ਸੀ। ਇਸੇ ਤਰ੍ਹਾਂ ਹੁੰਦਾ ਕਿ 2 ਮਹੀਨੇ ਪੁਰਾਣਾ ਜਿਹੜਾ ਅੰਕੜਾ ਸਾਂਝਾ ਕੀਤਾ ਜਾਂਦਾ, ਪਰ ਜਿਹੜੇ ਤਾਜ਼ਾ ਆਏ ਨੇ ਜੀ, ਤਾਜ਼ੀ ਰਿਪੋਰਟ ਦਿੱਤੀ ਹੈ ਅਤੇ ਉਹਦੇ ਨਾਲੋਂ, ਉਹ ਜੋ ਪਹਿਲਾਂ ਦਿੱਤੀ ਸੀ ਉਹਦੇ ਨਾਲੋਂ 2,40,000 ਕੱਚੇ ਵੱਧ ਗਏ ਨੇ। ਇਹ 2,40,000 ਕਿਵੇਂ ਵੱਧ ਗਏ, 10% ਵਾਧਾ ਕਿਵੇਂ ਆ ਗਿਆ, ਇਹ ਬੜੀ ਅਜੀਬ ਗੱਲ ਹੈ। ਪਰ ਇਹ ਰਿਵਾਈਜ਼ ਕੀਤਾ ਆਪਣੇ ਜਿਹੜੇ ਸਟੈਟਸ ਨੇ, ਡਿਫਰੈਂਸ ਇਹੋ ਤਕਰੀਬਨ 9.5% ਦਾ। ਅਤੇ ਜਿਹੜਾ ਅਪ੍ਰੈਲ ਵਾਲਾ ਐਸਟੀਮੇਟ ਜੂਨ 'ਚ ਮਿਲਿਆ ਸੀ, ਉਹਦੇ 'ਚ ਕਿਹਾ ਗਿਆ ਸੀ ਕਿ ਨੌਨ ਪਰਮਾਨੈਂਟ ਰੈਜੀਡੈਂਟ ਜਿਹੜੇ ਨੇ ਉਹ 2026 ਦੇ ਪਹਿਲੇ ਕੁਆਟਰ ਵਿੱਚ 4.5% ਘੱਟ ਗਏ ਨੇ। ਅਤੇ ਹੁਣ ਜਿਹੜੇ ਵੱਧ ਗਏ ਨੇ, ਫਿਰ ਇਹ ਕਿਵੇਂ ਓਵਰਆਲ ਨੰਬਰ ਕਿਵੇਂ ਮੈਚ ਕਰੇਗਾ। ਇਹ ਜਿਹੜੇ ਤਾਜ਼ਾ ਅੰਕੜੇ ਆਏ ਨੇ, ਇਹਨਾਂ ਦੇ ਵਿੱਚ ਏਜੰਸੀ ਨੇ ਰਿਪੋਰਟ ਕੀਤਾ ਕਿ ਸੈਕਿੰਡ ਕੁਆਟਰ ਦੇ ਵਿੱਚ ਜਿਹੜੀ ਹੈ ਇਹ ਇਹਦੀ ਜਿਹੜੀ ਰਿਪੋਰਟ ਆਈ ਹੈ, ਇਸ ਵਿੱਚ ਐਸਟੀਮੇਟ ਜਿਹੜਾ ਅਸੀਂ ਬਦਲ ਲਿਆ। ਹੁਣ ਇਹ ਰਿਵਾਈਜ਼ ਕਿਉਂ ਕੀਤਾ, ਅਤੇ ਇਹਨੇ ਆਪਣੇ ਜਿਹੜਾ ਕੰਪਲੀਟ ਇਨਫੋਰਮੇਸ਼ਨ ਜਿਹੜੀ ਹੁਣ ਆਈ ਹੈ ਜੀ, ਅਵੇਲੇਬਲ ਹੋਈ ਆ, ਉਸ ਤੋਂ ਬਾਅਦ ਇਹ ਅੰਕੜੇ ਦਿੱਤੇ ਨੇ। ਦੋ ਵੱਡੇ ਕਾਰਨ ਨੇ। ਪਹਿਲਾਂ ਕਿ ਨਵੇਂ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਦੇ ਐਡਮਿਨਿਸਟ੍ਰੇਟਿਵ ਅੰਕੜੇ ਨੇ ਜਿਹੜੇ ਡਾਟਾ ਹੈ, ਉਹਨਾਂ ਵਿੱਚ ਜ਼ਿਆਦਾ ਰਿਕਾਰਡ ਹੈ ਪਰਮਿਟ ਐਕਸਟੈਂਸ਼ਨ ਦਾ। ਇਹ ਇਸ ਤਰ੍ਹਾਂ ਸਮਝ ਲਿਆ ਸੀ ਕਿ ਜਿਨ੍ਹਾਂ ਦੇ ਪਰਮਿਟ ਜਿਹੜੇ ਐਕਸਟੈਂਡ ਜਿਹੜੇ ਐਕਸਪਾਇਰ ਹੋਣ ਵਾਲੇ ਸੀ, ਉਹਨਾਂ ਦੀ ਗਿਣਤੀ ਘਟਿਆ ਗਿਣ ਲਿਆ ਸੀ, ਅਤੇ ਹੁਣ ਜ਼ਿਆਦਾ ਰਿਕਾਰਡ ਇਸ ਚੀਜ਼ ਨੇ ਕਿ ਪਰਮਿਟ ਬਹੁਤ ਐਕਸਟੈਂਡ ਵੀ ਹੋ ਚੁੱਕੇ ਨੇ। ਇਹ ਇਨਫੋਰਮੇਸ਼ਨ ਜਦੋਂ ਆਈ, ਆਪਣੇ ਜਿਹੜੇ ਤਾਜ਼ਾ ਐਸਟੀਮੇਟ ਜਿਹੜੇ ਸੀ ਸਟੈਟਿਸਟਿਕਸ ਕੈਨੇਡਾ ਨੇ ਤਿਆਰ ਕੀਤੇ, ਅਤੇ ਉਹਦੇ ਵਿੱਚ ਇਨਫੋਰਮੇਸ਼ਨ ਆਈ। ਦੂਸਰਾ ਕਿ 2 ਨਵੀਆਂ ਐਡਜਸਟਮੈਂਟ ਜਿਹੜੀਆਂ ਸੀ ਉਹ ਇਹਨਾਂ ਨੇ IRCC ਨੇ ਕੀਤੀਆਂ, ਸਟੈਟਿਸਟਿਕਸ ਕੈਨੇਡਾ ਨੇ ਕੀਤੀਆਂ, ਜਿਹਦੇ ਵਿੱਚ ਜਿਹੜੇ ਇਹ ਸੀ ਐਸਟੀਮੇਟ ਕੀਤਾ ਜਾਂਦਾ ਸੀ ਕਿ ਕਿੰਨੇ ਪਰਮਿਟ ਹੋਲਡਰ ਜਿਹੜੇ ਨੇ ਕੈਨੇਡਾ ਵਿੱਚ ਐਕਚੁਅਲੀ ਰਹਿ ਰਹੇ ਨੇ। ਅਤੇ ਇੱਕ ਇਹਦੇ ਵਿੱਚੋਂ ਇਹ ਸੀ ਕਿ ਕੈਨੇਡਾ ਬਾਰਡਰ ਸਰਵਿਸ ਜਿਹੜੀ ਏਜੰਸੀ ਹੈ ਉਹ ਐਂਟਰੀ ਅਤੇ ਐਗਜ਼ਿਟ ਡਾਟਾ ਜਿਹੜਾ ਉਹ ਐਸਟੀਮੇਟ ਜਿਹੜਾ ਸੀ ਉਹ ਪਰਮਿਟ ਹੋਲਡਰ ਨੂੰ ਕਰਦਾ ਸੀ, ਅਤੇ ਜਿਹੜੇ ਆਪਣੇ ਪਰਮਿਟ ਐਕਸਪਾਇਰ ਹੋਣ ਤੋਂ ਪਹਿਲਾਂ ਨਿਕਲ ਜਾਂਦੇ ਸੀ ਉਹਨਾਂ ਦੀ ਗਿਣਤੀ ਉਸ ਹਿਸਾਬ ਨਾਲ ਕੀਤੀ ਜਾਂਦੀ ਹੈ। ਸੋ ਦੂਸਰਾ ਇਹ ਹੈ ਕਿ ਜਿਹੜੇ ਲੋਕ ਆਪਣੇ ਟੈਂਪਰੇਰੀ ਸਟੇਟਸ ਨੂੰ ਐਕਸਟੈਂਡ ਕਰ ਲੈਂਦੇ ਨੇ, ਉਹਨਾਂ ਨੂੰ ਕਿਵੇਂ ਇਨਵੋਲਵ ਕਰਨਾ ਇਸ ਗਿਣਤੀ ਵਿੱਚ, ਉਹ ਜਿਹੜਾ ਹੁਣ ਨਵੇਂ ਤਰੀਕੇ ਨਾਲ ਕੀਤਾ ਗਿਆ। ਸੋ ਜਿਹੜਾ ਕੰਪਲੀਕੇਟਡ ਹੋ ਗਿਆ NPR ਕਾਊਂਟ, ਇਹਦੇ ਨਾਲ ਜਿਹੜਾ ਸਰਕਾਰ ਵਾਸਤੇ ਵੀ ਦੁਬਿਧਾ ਖੜੀ ਹੈ, ਅਤੇ ਜਿਹੜੇ NPR ਖੁਦ ਨੇ ਨੌਨ ਪਰਮਾਨੈਂਟ ਰੈਜੀਡੈਂਟ ਨੇ ਉਹਨਾਂ ਲਈ ਵੀ ਦੁਬਿਧਾ ਖੜੀ ਹੋਵੇਗੀ। ਅਤੇ ਸਟੈਟਿਸਟਿਕਸ ਕੈਨੇਡਾ ਜਿਹੜਾ ਉਹਨਾਂ ਨੇ ਨੌਨ ਪਰਮਾਨੈਂਟ ਰੈਜੀਡੈਂਟ ਜਿਹੜਾ ਰੈਜੀਡੈਂਟ ਐਸਟੀਮੇਟ ਹੈ ਉਹ ਅਪਡੇਟ ਦੇਣੇ ਸ਼ੁਰੂ ਕੀਤੇ ਆ, ਅਤੇ ਇਹਦੇ ਵਿੱਚ ਜੋ ਹੁਣ ਨਵੇਂ ਨੰਬਰ ਆਏ ਨੇ, ਪਰ ਇਹ ਓਵਰਆਲ ਘੱਟ ਰਹੀ ਹੈ ਆਬਾਦੀ, ਇਹ ਗੱਲ ਸਹੀ ਹੈ। ਸੋ ਕੈਨੇਡਾ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦੇ ਦੱਸਣ ਮੁਤਾਬਕ ਵੀ ਇਹ ਕੁੱਲ ਆਬਾਦੀ ਦਾ 6.7% ਹੈ, ਅਤੇ ਜੋ ਕਿ ਜੋ ਬੇਸਿਕਲੀ ਅਪ੍ਰੈਲ ਵਾਲੀ ਫਿਗਰ ਆ ਉਹਦੇ ਨਾਲੋਂ ਅਜੇ ਵੀ ਘੱਟ ਨੇ, ਅਤੇ ਰਿਵਾਈਜ਼ਡ ਫਿਗਰ ਜਿਹੜੀ ਹੈ। ਸੋ ਇਸ ਸਾਲ ਜਿਹੜੇ ਕੈਨੇਡਾ ਵਾਲੇ ਨੇ ਨੌਨ ਪਰਮਾਨੈਂਟ ਰੈਜੀਡੈਂਟ ਪਾਪੂਲੇਸ਼ਨ ਜਿਹੜੀ ਹੈ ਰਿਵਾਈਜ਼ਡ ਪੀਕ ਜਿਹੜੀ ਹੈ ਉਹਦੇ ਨਾਲੋਂ ਕਾਫ਼ੀ ਥੱਲੇ ਆ, ਜੋ ਕਿ 1 ਅਕਤੂਬਰ 2024 ਦੇ ਵਿੱਚ ਸੀ ਜਦੋਂ 29,84,000 ਤੋਂ ਵੱਧ ਕੱਚੇ ਵਸਨੀਕ ਸਨ ਕੈਨੇਡਾ ਵਿੱਚ। ਓਵਰਆਲ ਜਿਹੜਾ ਗਿਣਤੀ ਪਾਪੂਲੇਸ਼ਨ ਦੀ ਕਰ ਲੈਂਦੇ ਹਾਂ ਜੀ, ਹੁਣ ਕੈਨੇਡਾ ਵਿੱਚ ਪਾਪੂਲੇਸ਼ਨ ਜਿਹੜੀ ਹੈ ਸਲੋਐਸਟ ਐਨੂਅਲ ਪਾਪੂਲੇਸ਼ਨ ਗਰੋਥ ਹੋਈ ਹੈ ਕਈ ਦਹਾਕਿਆਂ ਦੇ ਵਿੱਚ। ਇਹ ਸਿਰਫ ਇਮੀਗ੍ਰੇਸ਼ਨ ਦੇ ਘਟਣ ਕਾਰਨ ਹੋਈ ਹੈ, ਅਤੇ ਟੈਂਪਰੇਰੀ ਰੈਜੀਡੈਂਟ ਅਤੇ ਹੋਰਨਾਂ ਦੀ ਪਾਪੂਲੇਸ਼ਨ ਘਟਣ ਦੇ ਨਾਲ ਹੋਈ ਹੈ। ਨਵੇਂ ਸਟੈਟ ਸਕੈਨ ਦੇ ਫਿਗਰ ਜਿਹੜੇ ਨੇ ਉਹਨਾਂ ਮੁਤਾਬਕ ਪਾਪੂਲੇਸ਼ਨ ਦੇ ਬਾਰੇ ਕਿਹਾ ਗਿਆ ਕਿ ਇਹ 41,798,407 ਹੈ। ਸੋ 4,17,98,407 ਹੈ 1 ਜੁਲਾਈ 2026 ਤੱਕ। ਹੁਣ ਇਹਦੇ ਵਿੱਚ ਇਹ ਹੈ ਕਿ ਇਨਕਰੀਜ਼ ਜਿਹੜਾ ਹੈ ਪਿਛਲੇ ਇੱਕ ਸਾਲ ਦੇ ਵਿੱਚ ਸਿਰਫ 1,99,000 ਜਿਹੜੀ ਗਿਣਤੀ ਹੈ ਵਧੀ ਹੈ, 1,189,000 ਦੀ ਗਿਣਤੀ ਵਧੀ ਹੈ। ਸੋ ਇਹ
ਇਹ ਜੁਲਾਈ ਟੂ ਜੁਲਾਈ ਦਾ ਜਿਹੜਾ ਪਾਪੂਲੇਸ਼ਨ ਇਨਕਰੀਜ਼ ਹੈ ਪਿਛਲੇ ਸਾਲ ਦੀ ਜੁਲਾਈ ਨਾਲੋਂ ਇਸ ਸਾਲ ਦੀ

ਜੁਲਾਈ ਦਾ, ਇਹ ਕਿਹਾ ਜਾ ਰਿਹਾ ਕਿ ਸਮਾਲੈਸਟ ਹੈ ਅਤੇ ਇਹ ਜਿਹੜਾ ਹੈ 1944-45 ਤੋਂ ਬਾਅਦ ਇਹ ਇੰਨਾ ਲੋ ਅੰਕੜਾ ਜਿਹੜਾ ਹੈ ਜੀ ਉਹ ਸਾਹਮਣੇ ਆਇਆ। ਅਤੇ ਸੋ ਕੈਨੇਡਾ ਦੀ ਆਬਾਦੀ ਲਗਾਤਾਰ ਜਿਹੜੀ ਹੈ ਉਹ ਘੱਟਦੀ ਹੋਈ ਅਤੇ ਪਾਪੂਲੇਸ਼ਨ ਗਰੋਥ ਰੇਟ ਜਿਹੜਾ ਹੈ 0.5% ਜਿਹੜਾ ਹੈ ਜੀ ਉਹ ਇੱਕ ਵਾਰੀ ਫਿਰ ਹੋ ਗਿਆ। ਅਤੇ ਇਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਸਟੈਟਿਸਟਿਕਸ ਕੈਨੇਡਾ ਦੇ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਘਟੀ ਹੈ ਜੀ ਇਹ ਸਾਰੇ ਅੰਕੜੇ ਨੇ ਜੀ। ਇਸ ਤੋਂ ਇਲਾਵਾ ਹੋਰ ਖਬਰਾਂ ਦੇ ਵਿੱਚ ਅਸੀਂ ਆਪ ਜੀ ਨਾਲ ਕੁਛ ਸਾਂਝੀਆਂ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਸਪੌਂਸਰਾਂ ਦੇ ਸੁਨੇਹੇ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬਿਹਤਰੀਨ ਰੇਟ ਲੈਣੇ ਨੇ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ। ਆਪਣੀ ਬੋਲੀ ਵਿੱਚ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨਾਲ ਸੰਪਰਕ ਕਰੋ ਅਤੇ ਬਿੱਲ ਇਹ ਸਰਕਾਰ ਨੂੰ ਭੇਜਣਗੇ। ਫੋਨ ਹੈ 8252-760-0983 8257600983 ਵਾਈ ਵਾਈ ਸੀ ਹੋਮ ਕੇਅਰ। ਓਐਸ ਐਸ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹਿਆ ਹੈ ਜੀ ਓਐਸ ਐਸ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-617-4496 5876174696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਕੱਲ੍ਹ ਤੋਂ ਹੀ 23 ਸਤੰਬਰ ਤੋਂ 26 ਸਤੰਬਰ ਤੱਕ ਜ਼ਬਰਦਸਤ ਸੇਲ ਲੱਗੀ ਹੋਈ ਹੈ ਅਤੇ ਉਹਨਾਂ ਵੱਲੋਂ ਸੁਨੇਹਾ ਕਿ ਇਹ ਤਰੀਕਾ ਨੋਟ ਕਰ ਲਓ ਕਿ ਸਿਰਫ 2 ਦਿਨ ਅੱਜ ਦਾ ਦਿਨ ਪਾ ਕੇ ਇਸ ਤੋਂ ਬਾਅਦ 2 ਦਿਨ ਹੋਰ ਬਾਕੀ ਨੇ ਅਤੇ ਬਹੁਤ ਵੱਡੀ ਸੇਲ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ 'ਤੇ ਬਹੁਤ ਭਾਰੀ ਡਿਸਕਾਊਂਟ ਗੱਡੀਆਂ 'ਤੇ ਜਿਹੜੇ ਨੇ ਜੀ ਉਹ ਦਿੱਤੇ ਜਾਣਗੇ। ਅਤੇ ਇਹ ਡਿਸਕਾਊਂਟ ਕਿਸ ਕਿਸ ਤਰ੍ਹਾਂ ਦੇ ਨੇ, ਕਿਹੜੇ ਕਿਹੜੇ ਮਾਡਲਸ ਨੇ ਅਤੇ ਤੁਸੀਂ ਜ਼ਰੂਰ ਪਤਾ ਕਰੋ। ਜ਼ਿਆਦਾ ਜਾਣਕਾਰੀ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ 403-903-6757 4039036757। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੋਂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 4034043500। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਸਿਟੀਸਕੇਪ ਲੈਂਡਿੰਗ ਵਿੱਚ। ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਹੈ 403-936-7777। ਡਾਈਨ ਇਨ ਕਰੋ, ਡਿਲੀਵਰੀ ਕਰਵਾਓ ਜਾਂ ਟੇਕ ਆਊਟ ਵੀ ਤੁਸੀਂ ਲਿਜਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਤੋਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਜੋ ਪਾਸਪੋਰਟ ਫੋਟੋ ਆਪ ਜੀ ਨੂੰ ਤਿਆਰ ਕਰਕੇ ਦਿੱਤੀ ਜਾਵੇਗੀ। ਅਗਰ ਤੁਸੀਂ ਕਿਸੇ ਵੀ ਕੰਟਰੀ ਦਾ ਪਾਸਪੋਰਟ ਬਣਾਉਣਾ ਹੋਵੇ, OCI US ਵੀਜ਼ਾ ਜਾਂ ਕੋਈ ਗੌਰਮੈਂਟ ID, ਤਾਂ ਟੋਪ ਕੁਆਲਿਟੀ ਅਤੇ ਘੱਟ ਰੇਟ ਪਿਕਸਲ ਫੋਟੋ ਸਟੂਡੀਓ ਫੈਮਿਲੀ ਫੋਟੋ, ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਤੁਸੀਂ ਇਹਨਾਂ ਕੋਲ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਕਰਦੇ ਨੇ ਪਿਕਸਲ ਫੋਟੋ ਸਟੂਡੀਓਜ਼। ਫੋਨ ਨੰਬਰ 403-947-0060। ਪ੍ਰੋਗਰਾਮ ਵਿੱਚ ਸਮਾਂ ਜ਼ਿਆਦਾ ਨਹੀਂ ਹੈ, ਲੇਕਿਨ ਖਬਰਾਂ ਕੋਈ ਸਾਂਝੀਆਂ ਕਰਦੇ ਹਾਂ। ਐਨਵਾਇਰਮੈਂਟਲਿਸਟ ਵਾਤਾਵਰਨ ਪ੍ਰੇਮੀ ਡੇਵਿਡ ਸੁਜ਼ੂਕੀ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ। ਡੇਵਿਡ ਸੁਜ਼ੂਕੀ ਉਹ ਕਹਿੰਦੇ ਨੇ ਕਿ ਜਦੋਂ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣੇ ਸੀ ਤਾਂ ਮੈਂ ਖੁਸ਼ੀ ਮਨਾਈ ਸੀ। ਕਹਿੰਦੇ ਮੈਂ ਪ੍ਰਾਈਮ ਮਿਨਿਸਟਰ ਦੇ ਨਾਲ ਪਹਿਲਾਂ ਮੁਲਾਕਾਤਾਂ ਕੀਤੀਆਂ ਹੋਈਆਂ ਨੇ ਅਤੇ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਸੀ ਕਿ ਮਾਰਕ ਕਾਰਨੀ ਇਨਵਾਇਰਮੈਂਟ ਦੇ ਚੈਲੰਜਸ ਅਤੇ ਕਲਾਈਮੇਟ ਚੇਂਜ ਦੇ ਚੈਲੰਜਸ ਨੂੰ ਸਮਝਦੇ ਨੇ, ਪਰ ਕਹਿੰਦੇ ਨੇ ਕਿ ਕਲਾਈਮੇਟ ਚੇਂਜ ਦੇ ਮੁੱਦੇ 'ਤੇ ਜੋ ਮੋੜ ਮਾਰਕ ਕਾਰਨੀ ਨੇ ਕੱਟਿਆ ਅਤੇ ਆਰਥਿਕਤਾ ਨੂੰ ਉਹਨਾਂ ਨੇ ਪਹਿਲ ਦਿੱਤੀ ਹੈ ਵਾਤਾਵਰਨ ਦੇ ਨਾਲੋਂ, ਉਸ 'ਤੇ ਮੈਂ ਨਿਰਾਸ਼ ਹਾਂ ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮਾਰਕ ਕਾਰਨੀ ਕੈਨੇਡਾ ਨੂੰ ਇੱਕ ਟੋਏ ਵੱਲ ਨੂੰ, ਖੱਡੇ ਵੱਲ ਨੂੰ ਲੈ ਕੇ ਜਾ ਰਹੇ ਨੇ। ਸੁਜ਼ੂਕੀ ਨੇ ਕਿਹਾ ਕਿ ਮੈਂ ਕਹਿੰਦੇ ਬਿਲਕੁਲ ਅੰਨੇ ਹੋ ਕੇ

ਮਾਰਕ ਕਾਰਨੀ ਦੇ ਐਕਸ਼ਨ ਤੇ ਪ੍ਰੋਮਿਸ ਤੇ ਮੈਂ ਬਿਲੀਵ ਕੀਤਾ ਤੇ ਕਹਿੰਦੇ ਮੈਨੂੰ ਕਿਸੇ ਨੇ ਵਾਰਨਿੰਗ ਵੀ ਦਿੱਤੀ ਸੀ ਤੇ ਉਹ ਵਾਰਨਿੰਗ ਇਹ ਸੀ ਕਿ ਇਹ ਇੱਕ ਆਰਥਿਕ ਮਾਹਰ ਹਨ ਬੈਂਕਰ ਹਨ ਤੇ ਇਸ ਵੇਲੇ ਰਾਜਨੀਤੀਵਾਨ ਨੇ ਤੇ ਇਹਨਾਂ ਦਾ ਏਜੰਡਾ ਜਿਹੜਾ ਹੈ ਉਹ ਆਰਥਿਕਤਾ ਹੋਵੇਗਾ ਨਾ ਕਿ ਵਾਤਾਵਰਨ ਹੋਵੇਗਾ ਤੇ ਹੁਣ ਉਹ ਕਹਿੰਦੇ ਨੇ ਕਿ ਮਾਰਕ ਕਾਰਨੀ ਵਾਕਿਆ ਹੀ ਆਰਥਿਕ ਨੀਤੀਵਾਨ ਨੇ ਤੇ ਮੈਂ ਕਹਿੰਦੇ ਬਹੁਤ ਸਾਰੇ ਮਿਲੀਅਨਸ ਆਫ ਕੈਨੇਡੀਅਨਸ ਨੂੰ ਸਾਇੰਸ ਅਤੇ ਨੇਚਰ ਦੇ ਦੁਨੀਆਂ ਦੇ ਵਿੱਚ ਲੈ ਕੇ ਆਇਆ ਆਪਣੇ ਲਿਵਿੰਗ ਰੂਮ ਦੇ ਵਿੱਚੋਂ ਅਤੇ ਹੋਰਨਾਂ ਚੀਜ਼ਾਂ ਦੇ ਵਿੱਚੋਂ ਮੈਂ ਕੈਨੇਡੀਅਨਾਂ ਨੂੰ ਜਿਹੜਾ ਉਹ ਵਾਤਾਵਰਨ ਦੀ ਦਿੱਖ ਦਿਖਾਈ ਹੈ ਪਰ ਹੁਣ 90 ਸਾਲ ਉਮਰ ਹੈ ਅਤੇ ਉਹ ਕਹਿੰਦੇ ਕਿ ਮੈਂ ਕੈਨੇਡੀਅਨ ਨਾਲ ਅਜੇ ਵੀ ਗੱਲਬਾਤ ਕਰਨੀ ਚਾਹੁੰਦਾ ਵਾਤਾਵਰਨ ਦੇ ਮੁੱਦੇ 'ਤੇ ਸੋ ਉਹਨਾਂ ਨੇ ਵਾਤਾਵਰਨ ਦੇ ਮੁੱਦੇ 'ਤੇ ਲੜਾਈ ਲੜੀ ਹੈ ਗ੍ਰੀਨ ਹਾਊਸ ਗੈਸਿਸ ਨੂੰ ਲੈ ਕੇ ਜੰਗਲਾਂ ਦੇ ਮੁੱਦਿਆਂ 'ਤੇ ਅਤੇ ਕਲਾਈਮੇਟ ਤਬਦੀਲੀ ਜੋ ਹੋ ਰਹੀ ਹੈ ਦੁਨੀਆਂ ਦੇ ਵਿੱਚ ਉਸ ਮੁੱਦੇ 'ਤੇ ਮਾਰਕ ਕਾਰਨੀ ਸਰਕਾਰ ਦੇ ਨਾਲ ਨਾਰਾਜ਼ ਨਜ਼ਰ ਆ ਰਹੇ ਨੇ ਜੀ ਵਾਤਾਵਰਨ ਪ੍ਰੇਮੀ ਡੇਵਿਡ ਸੁਜ਼ੂਕੀ ਇਹ ਖੈਰ ਕੈਨੇਡਾ ਵਾਲਿਆਂ ਨੂੰ ਇਸ ਵੇਲੇ ਜਿਹੜੀਆਂ ਹੋਰ ਸਮੱਸਿਆਵਾਂ ਪਈਆਂ ਹੋਈਆਂ ਨੇ ਅਤੇ ਜੋ ਅਮਰੀਕਾ ਵੱਲੋਂ ਖਾਸ ਤੌਰ 'ਤੇ ਜਿਸ ਤਰ੍ਹਾਂ ਦੀਆਂ ਸਖ਼ਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਜੀ ਇੱਧਰ ਕੈਨੇਡਾ ਦੇ ਵਿੱਚ ਨੌਕਰੀਆਂ ਦੀ ਸਥਿਤੀ ਕਿਹੋ ਜਿਹੀ ਹੈ ਇਸ ਬਾਰੇ ਵੀ ਥੋੜ੍ਹੀ ਜਿਹੀ ਚਰਚਾ ਕਰ ਲੈਂਦੇ ਹਾਂ ਵਿੰਡਸਰ ਸ਼ਹਿਰ ਹੈ ਜੀ ਓਨਟੇਰੀਓ ਦਾ ਬਾਰਡਰ ਸ਼ਹਿਰ ਹੈ ਡੈਟਰੋਇਟ ਦੇ ਨਾਲ ਲੱਗਦਾ ਹੈ ਅਮਰੀਕਾ ਦੇ ਉੱਥੇ ਇੱਕ ਨਵਾਂ ਕੌਸਕੋ ਖੁੱਲ੍ਹਿਆ ਅਤੇ ਜੌਬ ਲੈਣ ਵਾਸਤੇ ਇੰਟਰਵਿਊਜ਼ ਲਈ ਉੱਥੇ ਹਜ਼ਾਰ ਤੋਂ ਵੱਧ ਲੋਕ ਲਾਈਨ ਵਿੱਚ ਲੱਗੇ ਰਹੇ ਸੋ ਲਾਈਨ ਜਿਹੜੀ ਹੈ ਇਸ ਦੇ ਵਿੱਚ ਜਵਾਨ ਤੋਂ ਲੈ ਕੇ ਯੂਥ ਤੋਂ ਲੈ ਕੇ ਵੱਡੀ ਉਮਰ ਦੇ ਲੋਕ ਵੀ ਦੇਖੇ ਗਏ ਅਤੇ ਇਸ ਖੇਤਰ ਦੇ ਵਿੱਚ ਇਹ ਕਹਿੰਦੇ ਇੰਨੀਆਂ ਜੌਬਸ ਹੈ ਨਹੀਂ ਗੀਆਂ ਪਰ ਸੋਸ਼ਲ ਮੀਡੀਆ 'ਤੇ ਏਰੀਅਲ ਵਿਊ ਦੀਆਂ ਜਿਹੜੀਆਂ ਜੋਬ ਲਾਈਨਾਂ ਸੀਗੀਆਂ ਉਹ ਦੇਖੀਆਂ ਗਈਆਂ ਜੋਬ ਸੀਕਰਸ ਇਹ ਵੀ ਸੀ ਕਹਿੰਦੇ ਕਿ ਇਸ ਤਰ੍ਹਾਂ ਦੀ ਸਥਿਤੀ ਸੀ ਕਿ 7 ਵਜੇ ਦਰਵਾਜ਼ੇ ਵੀ ਨਹੀਂ ਖੁੱਲ੍ਹੇ ਸੀ ਤਾਂ ਉਸ ਤੋਂ ਪਹਿਲਾਂ ਦੇ ਆਏ ਹੋਏ ਲੋਕ ਸੀਗੇ ਅਤੇ ਉਹ ਵੀ ਉਹਨਾਂ ਵਿੱਚੋਂ ਵੀ ਕਈ ਜਿਹੜੇ ਸੀਗੇ ਦੁਪਹਿਰ ਵੇਲੇ ਅਜੇ ਤੱਕ ਬਾਹਰ ਹੀ ਖੜ੍ਹੇ ਸੀ 5-5 ਘੰਟੇ ਖੜ੍ਹੇ ਹੋ ਕੇ ਜੋਬ ਲੈਣ ਲਈ ਉਹ ਹੱਥ ਪੈਰ ਮਾਰ ਰਹੇ ਸੀ ਸੋ ਜੇ ਲੋਕ ਇਹਦੇ ਵਿੱਚ ਹਰ ਉਮਰ ਵਰਗ ਦੇ ਦੇਖੇ ਗਏ 17-18 ਸਾਲ ਤੋਂ ਲੈ ਕੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਜਿਹੜੇ ਸੀਗੇ ਜੀ ਉਹ ਇੱਥੇ ਦੇਖੇ ਗਏ ਅਤੇ ਵੱਡਾ ਹੈ ਭਾਵੇਂ ਸੁਪਰ ਸਟੋਰ ਇਹੋ ਅਤੇ ਇੱਥੇ ਕੌਸਕੋ ਵਾਲਿਆਂ ਦੇ ਬਾਰੇ ਇਹ ਪਤਾ ਲੱਗਾ ਸੀ ਕਿ 200 ਤੋਂ 400 ਲੋਕ ਜਿਹੜੇ ਨੇ ਉਹ ਹਾਇਰ ਕਰ ਰਹੇ ਨੇ ਪਰ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਕੈਨੇਡਾ ਦੀ ਸਭ ਤੋਂ ਵੱਡੀ ਏਅਰਪੋਰਟ ਕੈਨੇਡਾ ਦੇ ਵਿੱਚ ਜੋ ਟੋਰਾਂਟੋ ਦੇ ਵਿੱਚ ਹੈ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਥੇ ਨਸ਼ਿਆਂ ਨਾਲ ਭਰੇ ਸੂਟਕੇਸ ਬਰਾਮਦ ਹੋਏ ਨੇ ਜਿਸ ਵਿੱਚ 44 ਕਿਲੋ ਹਸ਼ੀਸ਼ ਅਤੇ 13 ਕਿਲੋ ਕੋਕੇਨ ਦੱਸੀ ਜਾਂਦੀ ਹੈ ਇਹ ਸੂਟਕੇਸ ਲੱਦ ਕੇ ਸ਼੍ਰੀਲੰਕਾ ਨੂੰ ਲਿਜਾਇਆ ਜਾ ਰਿਹਾ ਸੀ ਇਹ ਦੱਸਿਆ ਗਿਆ ਅਤੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ ਅਤੇ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਨੂੰ ਜਿਹੜਾ ਹੈ ਉਹ ਸੌਂਪ ਦਿੱਤਾ ਗਿਆ ਜੀ ਇਹ ਬੰਦਾ ਅਤੇ ਇਹ ਨਸ਼ਿਆਂ ਦੀ ਭਾਰੀ ਖੇਪ ਹੋਰ ਖਬਰਾਂ ਦੇ ਵਿੱਚ ਕੈਲਗਰੀ ਦੇ ਵਿੱਚ 4 ਵਿਅਕਤੀ ਜਿਹੜੇ ਨੇ ਇੱਕ ਕ੍ਰਾਈਮ ਨੈੱਟਵਰਕ ਨਾਲ ਜੁੜੇ ਹੋਏ ਉਹਨਾਂ ਨੂੰ ਚਾਰਜ ਕੀਤਾ ਗਿਆ 3 ਮਿਲੀਅਨ ਦੇ ਨਕਲੀ ਤੰਬਾਕੂ ਕੰਟਰਬੈਂਡ ਤੰਬਾਕੂ ਡਰੱਗਸ ਅਤੇ ਸਟੋਲਨ ਪ੍ਰੋਪਰਟੀ ਚੋਰੀ ਦਾ ਮਾਲ ਬਰਾਮਦ ਹੋਇਆ ਫੈਡਰਲ RCMP ਦੀ ਇੰਟੀਗ੍ਰੇਟਡ ਮਨੀ ਲਾਂਡਰਿੰਗ ਇਨਵੈਸਟੀਗੇਟਿਵ ਟੀਮ IMLIT ਨੇ 4 ਲੋਕਾਂ ਨੂੰ ਚਾਰਜ ਕੀਤਾ ਹੈ ਜੀ ਮਨੀ ਲਾਂਡਰਿੰਗ ਅਤੇ ਕੌਂਟਰਾਬੈਂਡ ਚੀਜ਼ਾਂ ਵੇਚਣ ਦੇ ਰੱਖਣ ਦੇ ਦੋਸ਼ ਵਿੱਚ 7 ਸਰਚ ਵਾਰੰਟ ਜਿਹੜੇ ਸੀਗੇ ਜੀ ਉਹ ਕੈਲਗਰੀ ਅਤੇ ਏਡਰੀ ਵਿੱਚ ਇਹ 7 ਇਹ ਸੀ ਉਹ ਐਗਜੀਕਿਊਟ ਕੀਤੇ ਗਏ ਅਤੇ 3 ਮਿਲੀਅਨ ਤੋਂ ਵੱਧ ਦੀ ਕੌਂਟਰਾਬੈਂਡ ਵੈਕੋ 88 ਕਿਲੋ ਤੋਂ ਵੱਧ ਦੀ ਅਨਸਟੈਂਪਡ ਕੈਨਬੀਸ 10 ਕਿਲੋ ਹੋਰ ਗੈਰ ਕਾਨੂੰਨੀ ਡਰੱਗ MDMA DMT ਵਗੈਰਾ 1,70,000 ਕੈਸ਼ 3 ਲੱਖ ਤੋਂ ਵੱਧ ਦੇ ਕੀਮਤੀ ਮੈਟਲ ਅਤੇ ਲਗਜ਼ਰੀ ਚੀਜ਼ਾਂ ਅਤੇ ਹਾਈ ਵੈਲਿਊ ਵਹੀਕਲ ਗੱਡੀਆਂ ਬਰਾਮਦ ਹੋਈਆਂ ਨੇ ਜੋਨਾਥਨ ਪੈਟ੍ਰਿਕ ਰੋਸ਼ 42 ਸਾਲਾਂ ਦਾ ਕੈਲਗਰੀ ਦਾ ਬਰੋਕ ਐਂਥਨੀ ਮੈਕੁਆਰੇ 41 ਸਾਲਾਂ ਦਾ ਕੈਲਗਰੀ ਦਾ ਡੇਵਿਡ ਸ਼ੋਆ ਗੁਆਨ 52 ਸਾਲਾਂ ਦਾ ਕੈਲਗਰੀ ਦਾ ਅਤੇ ਜੇਸਨ ਡਗਲਸ ਪੈਰੇਰਾ 44 ਸਾਲਾਂ ਦਾ ਐਡਰੀ ਦਾ ਸਾਰਿਆਂ ਨੂੰ ਇਸ

0: ਕੇਸ ਦੇ ਵਿੱਚ ਜਿਹੜਾ ਹੈ ਉਹ ਨਾਮਜ਼ਦ ਕੀਤਾ ਗਿਆ ਹੈ। ਇੱਧਰ ਕੈਲਗਰੀ ਦੇ ਵਿੱਚ ਬੇਅਰਸ ਪਾ ਸਾਊਥ ਫੀਡਰ ਮੇਨ 'ਤੇ ਪ੍ਰੋਗਰੈਸ ਜਿਹੜੀ ਹੈ ਜੀ ਉਹ ਕਾਫੀ ਸਕੈਜੂਲ ਦੇ ਹਿਸਾਬ ਨਾਲ ਚੱਲ ਰਹੀ ਹੈ। ਸਿਟੀ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਸ ਪ੍ਰੋਜੈਕਟ ਦੀ ਜਿਹੜੀ ਕੰਸਟਰਕਸ਼ਨ ਸਟੇਜ ਇਹ ਹੈ, ਸ਼ੈਗਨੈਪੀ ਪੰਪ ਸਟੇਸ਼ਨ 'ਤੇ 73 ਸਟਰੀਟ ਨੌਰਥ ਵੈਸਟ ਦੇ ਵਿੱਚ ਇਹ ਹੁਣ ਕੰਪਲੀਟ ਹੈ। ਬੋਨਸ ਦੇ ਵਿੱਚ ਸਟੇਜ ਬੀ ਜਿਹੜੀ ਹੈ ਉਹ ਅੱਧ ਤੋਂ ਵੱਧ ਹੋ ਚੁੱਕੀ ਹੈ ਫਿਨਿਸ਼, ਅਤੇ ਪਾਈਪ ਇੰਸਟਾਲੇਸ਼ਨ ਜਿਹੜੀ ਹੈ ਜੀ ਉਹ ਜਿਹੜੀ ਹੈ ਕੰਪਲੀਟ ਹੋ ਚੁੱਕੀ ਹੈ ਪ੍ਰੋਜੈਕਟ ਦੇ 13 ਬਲੋਕਾਂ ਦੀ। ਸੋ ਇਹ ਜਿਹੜੀ ਬੇਅਰਸ ਪਾ ਫੀਡਰ ਮੇਨ ਹੈ ਇਹ ਇਹਦੇ 'ਤੇ ਕੰਮ ਸਮੇਂ ਸਿਰ ਚੱਲ ਰਿਹਾ, ਪਰ ਜੋ ਹੁਣ ਆ ਰਿਹਾ ਜੀ ਇਸ ਜਿਹੜਾ ਰਪਚਰ ਇਸ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਪਾਈਪਲਾਈਨ ਨੇ ਬ੍ਰੇਕ ਹੋਈ ਸੀ, ਪਹਿਲਾਂ June 5, 2024 ਨੂੰ ਇਹ ਕੰਮ ਹੋਇਆ ਸੀਗਾ ਜੀ, ਅਤੇ ਉਸ ਵਿੱਚ ਫਿਰ ਲੋਕਲ ਸਟੇਟ ਆਫ ਐਮਰਜੈਂਸੀ ਸੀ, ਬੋਇਲ ਵਾਟਰ ਐਡਵਾਈਜ਼ਰੀ ਸੀ, ਅਤੇ ਫੀਡਰ ਮੇਨ ਫਿਰ December 30, 2025 ਨੂੰ ਇਹਦਾ ਕੰਮ ਹੋ ਗਿਆ ਜੀ, ਅਤੇ ਇਹ ਫਿਰ ਜਿਹੜੀ ਐਮਰਜੈਂਸੀ ਰਿਪੇਅਰ ਜਿਹੜੇ ਸੀ ਕਰਨੀ ਪਈ, ਅਤੇ ਸੈਕਿੰਡ ਜਿਹੜੀ ਹੈ ਫੇਲੀਅਰ ਤੋਂ ਬਾਅਦ ਪਰਮਾਨੈਂਟ ਰਿਪਲੇਸਮੈਂਟ ਪਾਈਪ ਜਿਹੜੀ ਹੈ ਉਹ ਕੈਲਗਰੀ ਦੇ ਵਾਟਰ ਸਿਸਟਮ ਦੀ ਰਿਲਾਇਬਿਲਟੀ ਨੂੰ ਕਾਇਮ ਕਰਨ ਲਈ ਇਹ ਕਰਨ ਦਾ ਕੰਮ ਜਿਹੜਾ ਚੱਲ ਰਿਹਾ। ਅਤੇ ਹੁਣ ਇਸ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਟਰ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਲੱਗ ਸਕਦੀਆਂ ਨੇ, ਪਾਣੀ ਘੱਟ ਵਰਤਣ ਲਈ ਕਿਹਾ ਜਾਵੇਗਾ, ਕਿਉਂਕਿ ਫੀਡਰ ਮੇਨ ਜਿਹੜੀ ਹੈ ਜੀ ਇਹ ਪੂਰੀ ਤਰ੍ਹਾਂ ਮੁਕੰਮਲ ਤੌਰ 'ਤੇ ਜਿਹੜੀ ਹੈ ਜੀ ਇਹ ਬਦਲ ਦਿੱਤੀ ਜਾਵੇਗੀ, ਅਤੇ ਇਸ ਤੋਂ ਬਾਅਦ ਫਿਰ ਕੰਮ ਵਧੀਆ ਤਰੀਕੇ ਨਾਲ ਚੱਲ ਸਕੇਗਾ। ਸੋ ਹਾਲ ਦੀ ਘੜੀ ਸਾਨੂੰ ਜੇ ਇਸ ਤਰ੍ਹਾਂ ਦਾ ਕੋਈ ਹੁਕਮ ਆਉਂਦਾ ਜਾਂ ਕੋਈ ਐਡਵਾਈਜ਼ਰੀ ਆਉਂਦੀ ਹੈ ਜਾਂ ਸਰਕਾਰ ਵੱਲੋਂ ਜਾਂ ਸਿਟੀ ਵੱਲੋਂ ਸਾਨੂੰ ਕਿਹਾ ਜਾਂਦਾ ਕਿ ਜਿਹੜਾ ਸੰਯਮ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਵਰਤੋ, ਅਤੇ ਸਾਨੂੰ ਉਸੇ ਤਰ੍ਹਾਂ ਕਰਨਾ ਪਵੇਗਾ ਜੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਹੋਈਆਂ ਭੁੱਲਾਂ ਚੁੱਕਾਂ ਲਿਖੇਵਾਂ ਜੀ, ਅਤੇ ਯਾਦ ਰੱਖੋ ਜੀ ਕਿ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਭਾਰੀ ਸੇਲ ਹੈ ਜੋ ਅੱਜ ਦਾ ਦਿਨ ਵੀ ਹੈ, ਕੱਲ੍ਹ ਤੋਂ ਸ਼ੁਰੂ ਹੋਈ ਹੈ, ਅੱਜ ਦਾ ਦਿਨ ਵੀ ਹੈ ਅਤੇ ਆਉਣ ਵਾਲੇ 2 ਦਿਨ ਹੋਰ ਜਾਰੀ ਰਹੇਗੀ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ, ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ 403-903-7753 'ਤੇ ਫੋਨ ਕਰਕੇ ਇਸ ਸੇਲ ਸੰਬੰਧੀ ਹੋਰ ਜਾਣਕਾਰੀ ਲੈ ਸਕਦੇ ਹੋ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ ਵਿਜ਼ਿਟ ਕਰੋ genesisland.com
1: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ਲ।

0: ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ, ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।

रेडियो सुरसंगम 94.7 FM ਦੇ ਨਾਲ ਤੁਸੀਂ ਜੁੜੇ ਹੋਏ ਆ ਮੈਂ ਤੁਹਾਡੀ ਹੋਸਟ ਸਵੀਨ ਕੌਰ ਜਸੜ ਅੱਜ 24 ਸਤੰਬਰ ਹੈ ਜੀ ਦਿਨ ਵੀਰਵਾਰ ਹੈ ਤੇ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ

ਤੇ ਸਾਡਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦੇ ਗੀਤ ਵੀ ਸੁਣ ਸਕਦੇ ਹਾਂ ਸਾਡੇ ਸਟੂਡੀਓ ਦੇ ਨੰਬਰ ਤੇ ਕਾਲ ਕਰਕੇ ਜਾਂ ਫਿਰ ਸਾਨੂੰ ਵਟਸਐਪ ਤੇ ਟੈਕਸਟ ਭੇਜ ਸਕਦੇ ਹਾਂ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 4039021323 403-902-1323। ਇਸ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਤੇ ਆਪਣੀ ਪਸੰਦ ਦਾ ਗੀਤ ਲਿਖ ਕੇ ਭੇਜ ਸਕਦੇ ਹਾਂ। ਇੱਕ ਬੜੀ ਜ਼ਰੂਰੀ ਅਤੇ ਫਾਇਦੇ ਵਾਲੀ ਡੀਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਨੇ ਜਿੱਤਿਆ ਹੈ ਅਤੇ ਇਹਨਾਂ ਨੇ ਹੁਣ ਸਮਰ ਐਂਡ ਡੀਲਸ, ਸਮਰ ਐਂਡ ਸੇਲ ਲਗਾਈ ਹੋਈ ਹੈ ਜਿਹੜੀ ਕਿ 23 ਸਤੰਬਰ ਤੋਂ ਸ਼ੁਰੂ ਹੋ ਕੇ 26 ਸਤੰਬਰ ਤੱਕ ਚੱਲੇਗੀ। 4 ਦਿਨਾਂ ਦੀ ਇਹ ਬਹੁਤ ਵੱਡੀ ਸਮਰ ਐਂਡ ਸੇਲ, ਸਮਰ ਐਂਡ ਇਵੈਂਟ ਜਿਹਦਾ ਤੁਸੀਂ ਫਾਇਦਾ ਚੁੱਕ ਸਕਦੇ ਹੋ। ਜੇਕਰ ਤੁਸੀਂ ਮਰਸੀਡੀਜ਼ ਲਵਰ ਆ ਤਾਂ ਇਹ 4 ਦਿਨ ਤੁਹਾਨੂੰ ਬਹੁਤ ਕੁਛ ਦੇ ਸਕਦੇ ਨੇ, ਇਹ 4 ਦਿਨ ਸਿਰਫ ਤੁਹਾਡੇ ਹੋ ਸਕਦੇ ਨੇ ਕਿਉਂਕਿ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ 0% 'ਤੇ ਤੁਸੀਂ ਇਹਨਾਂ 4 ਦਿਨਾਂ 'ਚ ਫਾਈਨਾਂਸ ਕਰਾ ਸਕਦੇ ਹੋ ਅਤੇ 0% 'ਤੇ ਲੀਜ਼ ਵੀ ਕਰਾ ਸਕਦੇ ਹੋ। ਕੁਛ ਗੱਡੀਆਂ 'ਤੇ ਅਪ ਟੂ 40,000 ਤੁਹਾਨੂੰ ਡਿਸਕਾਊਂਟ ਮਿਲੇਗਾ, ਕੁਛ ਗੱਡੀਆਂ 'ਤੇ ਅਪ ਟੂ 25,000 ਅਤੇ ਟ੍ਰੇਡ ਬੋਨਸ $2,500 ਵੀ ਇਹ ਦੇ ਰਹੇ ਨੇ। ਸੋ ਬਹੁਤ ਕੁਛ ਹੈ, ਬਹੁਤ ਸਾਰੀਆਂ ਡੀਲਸ ਨੇ, ਬਹੁਤ ਤੁਸੀਂ ਫਾਇਦੇਮੰਦ ਸੌਦਾ ਜਿਹੜਾ ਆ ਇਹਨਾਂ ਦਿਨਾਂ ਦੇ ਵਿੱਚ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜਾ ਕੇ ਕਰ ਸਕਦੇ ਹੋ ਜੇ ਮਰਸੀਡੀਜ਼ ਦੀ ਗੱਡੀ ਲੈਣ ਦਾ ਤੁਹਾਡਾ ਕੋਈ ਪਲੈਨ ਹੈ। ਇਹਦੇ ਲਈ ਤੁਸੀਂ ਕੀ ਕਰਨਾ ਹੈ, ਜਾਂ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਵਿਜ਼ਿਟ ਕਰਨਾ ਜਾਂ ਫਿਰ ਗੌਰਵ ਸ਼ਰਮਾ ਨੂੰ ਕਾਲ ਕਰਕੇ ਤੁਸੀਂ ਸ਼ੁਰੂਆਤੀ ਇਨਫੋਰਮੇਸ਼ਨ ਜਿਹੜੀ ਹੈ ਉਹ ਉਹਨਾਂ ਕੋਲੋਂ ਲੈ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 403-903-6657 ਹੈ ਜੀ। ਸੋ ਇਹਨਾਂ 4 ਦਿਨਾਂ ਦਾ ਤੁਸੀਂ ਜ਼ਰੂਰ ਫਾਇਦਾ ਚੁੱਕਣਾ, ਕੰਮਕਾਰ ਹੁੰਦੇ ਰਹਿਣਗੇ, ਡੇਲੀ ਰੂਟੀਨ ਇੱਦਾਂ ਹੀ ਚੱਲਦੀ ਰਹਿਣੀ ਹੈ, ਪਰ ਜਦੋਂ ਕੋਈ ਅਪੋਰਚੁਨਿਟੀ ਆਉਂਦੀ ਹੈ, ਜਦੋਂ ਕੋਈ ਇੱਦਾਂ ਗੁੱਡ ਮੌਕਾ ਆਉਂਦਾ ਆ ਸਾਡੇ ਲਈ ਤਾਂ ਉਹਨੂੰ ਫਟਾਫਟ ਜਾ ਕੇ ਗ੍ਰੈਬ ਕਰਨ ਦੇ ਵਿੱਚ ਹੀ ਫਾਇਦਾ ਹੁੰਦਾ। ਸੋ 23 ਤਰੀਕ ਤਾਂ ਲੰਘ ਗਈ ਹੈ, ਅੱਜ 24 ਹੈ, 25 ਅਤੇ 26 ਮਗਰ ਬਚੇ 2 ਦਿਨ। ਇਹਨਾਂ 2 ਦਿਨਾਂ ਦੇ ਵਿੱਚ ਭਾਰੀ ਡਿਸਕਾਊਂਟ ਦਾ ਫਾਇਦਾ ਚੁੱਕਣ ਲਈ ਵਿਜ਼ਿਟ ਕਰ ਲਓ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878312108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

ਗੁਰਦੁਆਰਾ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਕਿ ਭੁੱਲਰ ਸਾਹਿਬ ਦੀ ਜੇਲ੍ਹ ਦੀ ਰਿਹਾਈ ਦੀ ਸਥਿਤੀ ਦੇ ਵਿੱਚ ਭੌਂਕਿਆਂ ਦੇ ਘਰਾਂ ਕੋਲ ਦੁਗਾਣਾ ਜੋੜੀ ਲਗਾਈ ਗਈ ਹੈ ਤੇ ਸਾਰੇ ਪਿੰਡ ਵਾਲੇ ਪਹੁੰਚ ਕੇ ਮੇਲੇ ਦਾ ਆਨੰਦ ਮਾਣੋ।

0: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ

0: ਹਿਲਸ ਮਰਸੀਡੀਜ਼ ਬੈਂਸ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵਿੰਗ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡੀ ਹੋਸਟ ਸਬਲੀਨ ਕੌਰ ਜੱਸੜ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਦੇ ਕੋਲ ਹੈ। ਇੱਥੇ ਸਮਰ ਐਂਡ ਸੇਲ ਲੱਗੀ ਹੋਈ ਹੈ, ਬਹੁਤ ਵੱਡਾ ਇਵੈਂਟ ਕਰਵਾ ਰਹੇ ਨੇ ਇਹ। 23 ਸਤੰਬਰ, 24 ਸਤੰਬਰ, 25 ਸਤੰਬਰ ਅਤੇ 26 ਸਤੰਬਰ ਨੂੰ 4 ਦਿਨ ਤੁਸੀਂ ਮਰਸੀਡੀਜ਼ ਦੀਆਂ ਗੱਡੀਆਂ 'ਤੇ ਵੱਡਾ ਡਿਸਕਾਊਂਟ ਲੈ ਸਕਦੇ ਹੋ, ਜਿਹਦੇ ਵਿੱਚੋਂ 2 ਦਿਨ ਸਾਡੇ ਕੋਲ ਬਚਦੇ ਨੇ। ਔਰ ਇਹ ਡਿਸਕਾਊਂਟ ਇੰਨਾ ਵਧੀਆ ਹੈ ਅਤੇ ਇੰਨਾ ਵੱਡਾ ਹੈ ਕਿ ਸ਼ਾਇਦ ਬਾਅਦ 'ਚ ਅਸੀਂ ਸਿਰ 'ਤੇ ਹੱਥ ਮਾਰੀਏ ਕਿ ਉਹ ਡੀਲਜ਼ ਕਾਹਤੋਂ ਗਵਾ ਲਈਆਂ, ਕਿਉਂਕਿ ਬਹੁਤ ਸਾਰੀਆਂ ਗੱਡੀਆਂ 0% ਇੰਟਰਸਟ 'ਤੇ ਫਾਈਨੈਂਸ ਕਰਵਾ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ। ਬਹੁਤ ਸਾਰੀਆਂ ਗੱਡੀਆਂ ਤੁਸੀਂ 0% 'ਤੇ ਲੀਜ਼ ਕਰ ਸਕਦੇ ਹੋ। ਇਹਨਾਂ ਵੱਲੋਂ ਦਿੱਤੇ ਜਾ ਰਹੇ ਔਫਰਸ ਦੇ ਵਿੱਚੋਂ ਕੁਛ ਔਫਰਸ 'ਤੇ ਤੁਸੀਂ ਅਪ ਟੂ 25,000 ਸੇਵ ਕਰ ਸਕਦੇ ਹੋ, ਕੁਛ 'ਤੇ ਅਪ ਟੂ 40,000 ਸੇਵ ਕਰ ਸਕਦੇ ਹੋ। 2500 ਟ੍ਰੇਡ ਬੋਨਸ ਦੇ ਰਹੇ ਨੇ। ਸੋ ਇੱਕ ਬਹੁਤ ਵਧੀਆ ਟਾਈਮ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰੈਂਡ ਨੂੰ ਪਿਆਰ ਕਰਦੇ ਹੋ ਅਤੇ ਦਿਮਾਗ 'ਚ ਸੋਚਾਂ ਜੀਆਂ ਸੋਚ ਰਹੇ ਹੋ ਕਿ ਮਰਸੀਡੀਜ਼ ਦੀ ਗੱਡੀ ਹੁਣ ਲੈ ਲਈਏ, ਅਤੇ ਫਿਰ ਇਹ ਇੱਕ ਬੈਸਟ ਟਾਈਮ ਹੈ ਤੁਹਾਡੇ ਲਈ। 23, 24, 25, 26 ਸਤੰਬਰ ਦਾ ਸਮਾਂ ਨਾ ਗਵਾਇਓ ਜੇ ਤੁਹਾਡੇ ਦਿਮਾਗ 'ਚ ਮਰਸੀਡੀਜ਼ ਦੇ ਸੁਪਨੇ ਚੱਲ ਰਹੇ ਨੇ। ਬਹੁਤ ਵੱਡੀਆ ਡੀਲ ਹੈ, ਬਹੁਤ ਵੱਡੀ ਡੀਲ ਹੈ, ਇਹਨੂੰ ਤੁਸੀਂ ਜ਼ਰੂਰ ਗ੍ਰੈਬ ਕਰਨਾ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜਾਣਾ, ਵਿਜ਼ਿਟ ਕਰ ਸਕਦੇ ਹੋ ਡੀਲਰਸ਼ਿਪ, ਜਾਂ ਫਿਰ ਗੌਰਵ ਸ਼ਰਮਾ ਨੂੰ ਕਾਲ ਕਰ ਲਓ 403-903-6657। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।